ईस बम जान धान धरती चाय सच साच सिर लिया।

हर सज्जन स्वामी मां मिठ बोलिया जी।

ਖਾਲ ਕੱਟ ਕੱਟ ਵਾਸੀ ਸਰਪ ਨਿਵਾਸੀ ਕੱਟ ਕੱਟ ਵਾਸੀ ਸਰਪ ਨਿਵਾਸੀ ਨੇ

ਉਤਮ ਨੀਚ ਹੁਕਮ ਲਿਖ ਦੁਖ ਸੁਪਾਈ ਹੈ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉ ਮੈਂ ਕਹੈ ਨ ਕੋਏ

ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।

ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਵਲ ਆਕਾਸ, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋਹੇ ਨ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਈਸ਼ਰ ਬ੍ਰਹਮਾ ਇੰਦ, ਸੁਣਿਐ ਮੁਖ ਸਲਾਹਣ ਮੰਦ, ਸੁਣਿਐ ਜੋਗ ਜੁਗਤ ਤਨ ਭੇਦ, ਸੁਣਿਐ ਸਾਸਤ ਸਿਮਰਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਸਤਸੰਤੋਖ ਗਿਆਨ, ਸੁਣਿਐ ਅੜਸਠ ਕਾ ਇਸ਼ਨਾਨ, ਸੁਣਿਐ ਪੜ ਪੜ ਪਾਵਹਿ ਮਾਨ, ਸੁਣਿਐ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ

ਸਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲ ਇਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏ ਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹਿ ਭਖਸਾਰ ਅਸੰਖ ਮੌਨ ਲਿਵ ਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੜਬੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ

ਭਰੀਏ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਏ

ਜਾਣੀ ਹੈ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵੀਸਰਹਿ। ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨ ਦੇਣ ਨ ਅੰਤ, ਅੰਤ ਨ ਵੇਖਣ ਸੁਣਨ ਨ ਅੰਤ, ਅੰਤ ਨ ਜਾਪੈ ਕਿਆ ਮਨਮੰਤ।

ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਣ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼।

ਇੱਕ ਦੂ ਜੀ ਭਉ ਲਖ ਹੋਹੇ ਲਖ ਹੋਵੈ ਲਖ ਵੀਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆਂ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ

ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸਹਿ ਕੇ ਲੋਕ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਬਰਭੰਡ ਜੇ ਕੋ ਕਥੈ ਤੰਤ ਨ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹਿਰਣ ਮਤ ਵੇਦ ਹਥਿਆਰ ਭਉ ਖਨਾ ਅਗਨ ਤਪਤਾਓ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ

ਖਾਓ। ਅੰਦਨ ਸਾਹਿਬ ਸੇਵੀਏ ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਦਇਆਲ ਤੇਰਾ ਨਾਮ ਤਰਾਂ ਸਦ ਕੁਰਬਾਨ ਜਾਉ ਰਹਾਉ। ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ, ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ।

ਸੇਵੀ ਸਾਹਿਬ ਆਪਣਾ ਵਰਨਾ ਜਾਚੋਂ ਕੋਏ, ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ। ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਓ। ਤਿਲੰਗ ਮਹੱਲਾ ਪਹਿਲਾ ਘਰ ਤੀਜਾ ਏਕੋ ਓੰਕਾਰ ਸਤਿਗੁਰ ਪ੍ਰਸਾਦ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤਨ ਭਾਵੇ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਹਉਂਕਰ

ਤੇਰਾ ਧਾਵੈ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ਇਨੀ ਬਾਤੀ ਸਹ ਪਾਈਐ ਨਾਹੀ ਭਈ ਕਾਮਣਿਆਣੀ ਜਾਏ ਪੁਛੋ ਸੁਹਾਗਣੀ ਵਾਹੈ ਕਿਨੀ ਬਾਤੀ ਸਹ ਪਾਈਐ ਜੋ ਕਿਛ ਕਰੇ ਸੁਭਲਾ ਕਰਮਾਨੀਐ ਹਿਕਮਤ ਹੁਕਮ ਚੁਕਾਈਐ ਜਾਂ ਕਹਿ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿੱਤ ਲਾਈਐ ਸਹੁ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹੈ ਸੁਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ਆਪ ਗਵਾਈਐ।

ਨਾਨਕ ਸਾਸ ਵਰਾਈ। ਐਸੇ ਰੰਗ ਰਾਤੀ ਸਹਿਜ ਕੀ ਮਾਤੀ, ਇਹ ਨਿਸਭਾਏ ਸਮਾਣੀ, ਸੁੰਦਰ ਸਾਏ ਸਰੂਪ ਵਿਚਖਣ, ਕਹੀਐ ਸਾ ਸਿਆਣੀ।

ਤੂੰ ਜਲ ਥਲ ਮਹੀਅਲ ਭਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ ਰਹਾਓ। ਮਨ ਤਰਾ ਜੀ ਚਿੱਤ ਤੁਲਾ, ਤੇਰੀ ਸੇਵ ਸਰਾਪ ਕਮਾਵਾਂ, ਘਟ ਹੀ ਭੀਤਰ ਸੋ ਸਹ ਤੋਲੀ, ਇਨ ਵਿਦ ਚਿੱਤ ਰਹਾਵਾਂ। ਆਪੇ ਕੰਡਾ ਤੋਲ ਤਰਾ ਜੀ, ਆਪੇ ਤੋਲਣ ਹਾਰਾ, ਆਪੇ ਦੇਖੈ ਆਪੇ ਬੂਝੈ, ਆਪੇ ਹੈ ਵਣਜਾਰਾ। ਅੰਦਲਾ ਨੀਚ ਜਾਤ ਪਰਦੇਸੀ, ਖਿਨ ਆਵੈ ਤਿਲ ਜਾਵੈ, ਤਾਂ ਕੀ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵੈ।

ਕਰ ਪਹਿਲਾ ਤੂੰ ਸੁਲਤਾਨ ਕਹਾਂ ਹਾਂ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੁਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹਾਂ ਰਜਾਈ ਰਹਾਓ ਜੋ ਕਿਛ ਹੋਆ ਸਭ ਕਿਛ ਤੁਝ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨ ਜਾਣਾ ਮੇਰੇ ਸਾਹਿਬ ਮੈਂ ਅੰਧ ਲੇ ਕਿਆ ਚਤੁਰਾਈ ਕਿਆ ਹਾਂ ਕਥੀ ਕਥੇ ਕਥ ਦੇਖਾਂ।

ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸੰਤਪ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤ ਅਨ ਭਉ ਪ੍ਰਕਾਸ਼ਮ ਤੋਜ ਕਿਹ ਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਾਣ ਗਿਣ ਜੈ ਤ੍ਰਿਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਏ ਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗਮੇ ਨਮਸਤ ਸਤ ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤ ਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਬ ਭੌਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤ ਸਤ ਦਿਆਲੇ ਨਮਸਤੰ ਅਵਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਅਬੰਧੇ ਨਮਸਤੰ ਨਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤ ਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਸੰਤ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਜੂਜ ਹੈ ਅਜੰਜ ਹੈ ਅਮੀਖ ਹੈ ਰਫੀਕ ਹੈ ਅਤੰਧ ਹੈ ਅਬੰਧ ਹੈ ਨਿਰਬੂਝ ਹੈ ਅਸੂਝ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਜਾਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਰਮ ਪਰਮ ਰੂਪੇ ਨਮੋ ਜੋਗ ਜੋਗੇਸ਼ਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਰਮ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਰਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰ ਨਮੋ ਭੂਪ ਭੂਪੇ
नमो दान दाने नमो मान माने नमो रोग रोगे नमस्तं सिनाने नमो मंत्र मंत्रं नमो यंत्र यंत्रं नमो इष्ट इष्टे नमो तंत्र तंत्रं सदा सचिदानंद सर्वं प्रणासी अनूपे रूपे समस्तुल निवासी सदा सिद्ध दा बुद्ध दा बृद करता अदो उर्द अर्दं अगं ओग हरता परं परम परमेश्वरं प्रोष पालं सदा सर्वदा सिद्धाता दयालं अशेदी अभेदी अनामं अकामं समस्तो पराजी समस्त सत्तामं तेरा जोर चाचरी छंद जले हैं थले हैं अपीत हैं अपेय हैं प्रभु हैं अजू हैं अदेश हैं अपेश हैं भुजंग प्रयात छंद अगाधे अबाधे आनंदी स्वरूपे नमो सर्व माने समस्ती निधाने नमस्तंग निर्नाथे नमस्तंग प्रमाथे नमस्तंग अगंजे नमस्तंग अपंजे नमस्तंग अकाले नमस्तंग अपाले नमो सर्व देशे नमो सर्व पेशे नमो राज राजे नमो साज साजे नमो शाह शाहे नमो माह माहे नमो गीत गीते नमो प्रीत प्रीते नमो रोख रोखे नमो सोख सोखे नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परमतानं नमो सर्व मंत्रं नमो सर्व यंत्रं नमो सर्व दृश्यं नमो सर्व कृष्णं नमो सर्व रंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे कुकर्मं प्रणासी सदा सर्वदा हृद सिदं निवासी चरपट शांत प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं भुगता सर्वं जुगता सर्वं देवं सर्वं देवं सर्वं काले सर्वं पाले रुआल शांत प्रसाद आद रूप अनाद मूर्त जोन पुरख अपार सर्व मान त्रिमान देव पेवाद उदार सर्व पालक सर्व कालक सर्व कोपन काल जतर ततर विराज ही अवतूत रूप रसाल नाम ठाम ना जात जाकर रूप रंग ना रेख आद पुरख उदार मूर्त जोन आद असेख देश और ना पेश जाकर रूप रेख ना राग जतर ततर दिशा विसा होय फैल्यो अनुराग नाम काम विहीन पेखत ताम हूं नह जाहे सर्व मान सर्वत्र मान सदैव मान तताहे एक मूर्त अनेक दर्शन कीन रूप अनेक खेल खेल अखेल खेलन अंत को फिर एक देव भेव न जान ही जेह वेद और कतेव रूप रंग ना जात पात सो जान ही केह जेव तात मात न जात जाकर जन्म मरण विहीन चक्र बकर फिरै चतर चक मान ही पुरतीन लोक चौदह के विखय जग जाप ही जेह जाप आदेव अनाद मूर्त थाप्यो सबै जेह थाप परम रूप पनीत मूर्त पूर्ण पुरख अपार सर्व विश्व रचो सुजंभव गढ़न पंजनहार कालहीन कला संयुक्त काल पुरख आदेश धर्म ताम सो परम रहत भूत अलख भेस अंगरागना रंग जा कह जात पातना नाम गर्भ गंजन दुष्ट पंजन मुक्त दायक काम आप रूप मीक अनुस्तुत एक पुरख अवतूत गर्भ गंजन सर्व पंजन याद रूप असूत अंगहीन अपंग अनात्म एक पुरख अपार सर्व लायक सर्व कायक सर्व को प्रतिपार सर्वगंता सर्वहंता सर्वते अनपेख सर्वशास्त्र ना जान ही जेहे रूप रंग अर रेख परम वेद पुराण जा कह नेत पाखत नित कोट सिमरत प्राण शास्त्र ना आवई बहुचित मद उपार शंत प्रसाद गुण गण उदार महिमा अपार आसन अपंग उपमान अंग अनुभव प्रकाश निस दिन अनास आजान बाहो शाहान शाहो राजान राजपानान पान देवान देव उपमा महान इंद्रान इंद्र बालान बाल रंकान रंक कालान काल अनपूत अंग अबा अपंग गतमित अपार गुण गण उदार मुन गण प्रणाम निर्भय निरकाम अत दुत प्रचंड मित गत अखंड आलिश्य कर्म अदृश्य धर्म सर्वा परणाड्य अंडंड बाड्य चाचरी शंता प्रसाद गोबिंदे मकंदे उदारे अपारे हरियं करियं निरनामे अकामे भुजंग प्रयात छंद चतर चक्र करता चतर चक्र हरता चतर चक्र दाने चतर चक्र जाने चतर चक्र वर्ती चतर चक्र भरती चतर चक्र पाले चतर चक्र काले चतर चक्र पासे चतर चक्र वासे चतर चक्र मान्य चतर चक्र दान्य चाचरी छंद न सत्र न मित्र न परमंग न पितर न कर्मंग न काये अजन्म अजाए न चित्र न मित्र परे है पवित्र पृथ्वी सै दिशय दृश्य कृष्य
ਭਗਵਤੀ ਛੰਦ ਤਾ ਪ੍ਰਸਾਦ ਕਥ ਤੇ ਕਿ ਆ ਛਿਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕੈ ਕਿ ਆ ਦਿੱਤ ਸੋਕੈ ਕਿ ਅਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਅਸ਼ੋਕ ਵਰਨੈ ਕਿ ਸਰਬਾ ਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੈ ਕਿ ਅਨੁਭਵ ਅਨੁਪੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਬਹੀਨੈ ਕਿ ਕੈ ਅਧੀਨੈ ਕਿ ਰੋਜੀ ਰਜਾਕੈ ਰਹੀਮੈ ਰਿਹਾਕੈ ਕਿ ਪਾਕ ਬੇਐਬ ਹੈ ਕਿ ਗੈਬਲ ਗੈਬ ਹੈ ਕਿ ਅਫਵਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਹਿੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨੈ ਕਿ ਸਰਬੱਤਰ ਦਾਨੈ ਕਿ ਸਰਬੱਤਰ ਗਾਉਣੈ ਕਿ ਸਰਬੱਤਰ ਭਾਉਣੈ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸਾਜੈ ਕਿ ਸਰਬੱਤਰ ਦੀਨੈ ਕਿ ਸਰਬੱਤਰ ਲੀਨੈ ਕਿ ਸਰਬੱਤਰ ਜਾਹੋ ਕਿ ਸਰਬੱਤਰ ਭਾਹੋ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਕਾਲੈ ਕਿ ਸਰਬੱਤਰ ਪਾਲੈ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸੋਖੈ ਕਿ ਸਰਬੱਤਰ ਪੋਖੈ ਕਿ ਸਰਬੱਤਰ ਤਰਾਣੈ ਕਿ ਸਰਬੱਤਰ ਪਰਾਣੈ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਮਾਨੈ ਸਦੈਵੰ ਪ੍ਰਧਾਨੈ ਕਿ ਸਰਬੱਤਰ ਜਾਪਿਐ ਕਿ ਸਰਬੱਤਰ ਥਾਪਿਐ ਕਿ ਸਰਬੱਤਰ ਭਾਨੈ ਕਿ ਸਰਬੱਤਰ ਮਾਨੈ ਕਿ ਸਰਬੱਤਰ ਇੰਦ੍ਰੈ ਕਿ ਸਰਬੱਤਰ ਚੰਦ੍ਰੈ ਕਿ ਸਰਬੰਗ ਕਲੀਮੈ ਕਿ ਪਰਮੰਗ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜ਼ੂ ਹੈ ਤਮਾਮਲ ਰੁਜ਼ੂ ਹੈ ਹਮੇਸੁਲ ਸਲਾਮੈ ਸਲੀਖਤ ਮਦਾਮੈ ਗਨੀਮੁਲ ਸ਼ਿਕਸ਼ਤੈ ਗਰੀਬ

ਕਥਾ ਨ ਜਾਹਿ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀਂ ਭੂਪਾ, ਅੰਡਜ ਜੇਰਜ ਸੇਤ ਜਕੀਨੀ, ਉਤਭੁਜ ਖਾਨ ਬਹੁਰ ਰਚਦੀਨੀ। ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਭਉ ਸੰਕਰ ਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦਿ ਜੁਗਾਦ ਸਰੂਪ ਸੁਜੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖੋ ਬਾਰ ਸਿੱਖ ਸੰਗਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹੋਇ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਵਾਰ ਧਿਆਇ ਹੈ, ਤਾਂ ਕੇ ਕਾਲ ਨਿਕਟ ਨਹਿ ਐ ਹੈ, ਰੱਛਾ ਹੋਇ ਤਾਹਿ ਸਭ ਕਾਲਾ, ਦੁਸ਼ਟ ਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਿਰ ਹੋ, ਤਾਂ ਕੇ ਤਾਪ ਤਨ ਕੁਮੋ ਹਰਿ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹਿ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਖੜਗ ਕੇ ਤੁਮੈ ਸਰਣ ਤਿਹਾਰੀ, ਆਪ ਹਾਥ ਲੈ ਲੇਹੋ ਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲੇਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭ ਰਾਤਾ, ਕਿਲਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ। ਸ੍ਰੀ ਅਸਤੁਜ ਜਪ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਸ਼ਤ ਫਲ ਪਾਵੈ ਸੋਈ, ਦੁਖ ਨ ਤਿਸੈ ਬਿਆਪਤ ਕੋਈ। ਅੜਿਲ ਸੁਨੈ ਗੁੰਗ ਜੋ ਜਾਹੇ ਸੋ ਰਸਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤਰਤਾ ਆਵਈ। ਦੁਖ ਦਰਦ ਭਉ ਨਿਕਟਨਾ, ਤਿਨ ਨਰਕੇ ਰਹੈ ਹੋ ਜੋ ਜਾਂ ਕੀ, ਏਕ ਬਾਰ ਚੌਪਈ ਕੋ ਕਹੈ। ਦੁਖ ਦਰਦ ਭਉ ਨਿਕਟਨਾ, ਤਿਨ ਨਰਕੇ ਰਹੈ ਹੋ ਜੋ ਜਾਂ ਕੀ, ਏਕ ਬਾਰ ਚੌਪਈ ਕੋ ਕਹੈ। ਰਾਮ ਕਲੀ ਮਹਲਾ ਤੀਜਾ, ਆਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵਹੋ ਹਰੀ ਕੇ ਰਾਮ।

कथे हो अकथ कहानी। ए मन चंचला चतराई किने ना पाया, चतराई ना पाया किने तू सुन मन मेरिया। एह माया मोहनी जिन एत भरम पलाया, माया ता मोहनी तिने कीती जिन ठगौली पाईया। कुर्बान कीता तिसे विटों जिन मोह मीठा लाया, कहे नानक मन चंचल चतराई किने ना पाया। ए मन प्यारिया तू सदा सच संभाले, एह कुटुंब तू जे देखदा चले नाही तेरे नाले। साथ तेरे चले नाही तिस नाल क्यों चित लाई है, ऐसा कम मूले ना कीचै जित अंत पछोताई है। सतगुरु का उपदेश सुन तू होवै तेरे नाले, कह नानक मन प्यारे तू सदा सच संभाले। अगम गोचरा तेरा अंत न पाया, अंतो न पाया किने तेरा। अपना आप तू जान है, जी जंत सब खेल तेरा, क्या को आख वखाण है। आखें ता बेखें सब तू है जिन जग तू पाया, कह नानक तू सदा गम है तेरा अंत न पाया। सुर नर मुन जन अमृत खोज दे सो अमृत गुरते पाया, पाया अमृत गुर कृपा कीनी सच्चा मन वसाया। जी जंत सब तुद पाए एक वेख परसन आया, लब लोभ अहंकार चूका सतगुरु भला पाया। कहे नानक जिसनो आप तुठा तिने अमृत गुरते पाया। भगतां की चाल निराली, चाला निराली भगतां केरी, बिखम मार्ग चलना। लब लोभ अहंकार तज तृष्णा बहुत नाही बोलना, खन्यो तिखी बालो निकी एत मार्ग जाना। गुर प्रसादी जिनी आप तजया हर बासना समाणी, कहे नानक चाल भगतां जुगो जुग निराली। ज्यों तू चलाए है तिव चलह स्वामी, होर क्या जाना गुण तेरे। जिव तू चलाए है तिवै चलह जिना मार्ग पावहे, कर कृपा जिन नाम लाए है से हर हर सदा त्यावहे। जिसनो कथा सुनाए है अपनी से गुरुद्वारे सुख पावहे, कहे नानक सच्चे साहिब ज्यों पावै तिवै चलावहे। यह सोहिला शब्द सुहावा, शब्दो सुहावा सदा सोहिला सतगुरु सुनाया। एह तिनकै मन वसया जिन तुरहों लिखिया आया, एक फिरह कनेरे करह गल्लां गल्ली किने ना पाया। कहे नानक शब्द सोहिला सतगुरु सुनाया। पवित होए सेजना जिनी हर त्याया, हर त्याया पवित होए गुरमुख जिनी त्याया। पवित माता पिता कुटुंब सहित स्यों पवित संगत सवाइया, कहंदे पवित सुनदे पवित से पवित जिनी मन वसाया। कहे नानक से पवित जिनी गुरमुख हर हर त्याया। करमी सहज ना उपजय बिन सहजय, सहसा ना जाए नह जाए सहसा कितै संजम रहे कर्म कमाए। सहसह जियो मलीन है कित संजम धोता जाए, मन तो वह शब्द लागहो हर स्यों रहो चित लाए। कहे नानक गुर प्रसादी सहज उपजय एह सहसा इव जाए। जियों मैले बहरों निर्मल, बहरों निर्मल जियों ता मैले तिनी जन्म जुए हारिया। एह तिसना वड़ा रोग लगा मरण मनहो विसारिया, बेदा मह नाम उत्तम सो सुनह नाहीं फिरै ज्यों बेता लिया। कहे नानक जिन सच तजया कूड़े लागे तिनी जन्म जुए हारिया। जियों निर्मल बहरों निर्मल, बहरों ता निर्मल जियों निर्मल सतगुर ते करणी कमाणी। कूड़ की सोए पहुंचै नाही मनसा सच समाणी, जन्म रतन जिनी खटिया भले से बन जारे। कहे नानक जिन मन निर्मल सदा रहे है गुरु नाले। जे को सिख गुरु से ती सनमुख होवै ता सनमुख सिख कोई, जियों रहे गुरु नाले। गुर के चरण हृदय त्याए अंतरात्मै समाले, आप छड सदा रहे परणै गुर बिन अवर न जाने कोई। कहे नानक सुनो संतो सो सिख सनमुख होए, जे को गुरते बेमुख होवै बिन सतगुर मुक्त न पावै। पावै मुक्त न होर थे कोई, पुछो बबेकियां जाए अनेक जूनी भरम आवै बिन सतगुर मुक्त न पाए। फिर मुक्त पाए लाग चरणी सतगुरु शब्द सुनाए, कहे नानक विचार देखो बिन सतगुर मुक्त न पाए। आवह सिख सतगुरु के प्यारे हो, गावह सच्ची बाणी बाणी ता गावह गुरु केरी बाणिया सिर बाणी। जिन को नदर कर्म हो वह हृदय तिना सुमाणी, पीवहो अमृत सदा रहो हर रंग जप्यो सारंग पाणी। कह नानक सदा गावह एह सच्ची बाणी।
ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ, ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੋਂ ਆਪ ਕਰੇ ਸੋ ਹੋਵੇ ਏਕ ਸਿਉ ਲਿਵ ਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ, ਤਿਹ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ ਜਿਸਨੋਂ ਅੰਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮਹਿ ਪ੍ਰਿਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ, ਮਨੋ ਕਿਉ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸਨੋ ਕਿਹੁ ਪੋਹੇ ਨਾ ਸਕੀ ਜਿਸਨੋਂ ਆਪਣੀ ਲਿਵ ਲਾਵੇ, ਆਪਣੀ ਲਿਵਾ ਪੇ ਲਾਏ ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕੇ ਵਡਦਾਤਾ ਸੋ ਕਿਉ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ, ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ, ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟੋ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋਂ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੈ ਜਿਸਾਏ, ਕਹੇ ਨਾਨਕ ਹੋਰ ਅਨਰਸ ਸਭ ਬੀਸਰੇ ਜਾਂ ਹਰ ਵਸੈ ਮਨ ਆਏ, ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟਿਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਦ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ, ਇਹ ਨੇਤਰ ਹੋ ਮੇਰਿਓ ਹਰ ਤੁਮ ਮਹਿ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹ ਬਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ,
ਏ ਸਰਵਣ ਹੋ ਮੇਰਿਓ ਸਾਚੈ ਸੁਣਨੇ ਨੋ ਪਠਾਏ, ਸਾਚੈ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ। ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਣਨੇ ਨੋ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ, ਵਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਵਨਿਧ, ਤਿਸਦਾ ਅੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ। ਇਹੋ ਸਾਚਾ ਸੁਹਿਲਾ ਸਾਚੈ ਘਰ ਗਾਵਹੁ, ਗਾਵਹੁ ਤਾਂ ਸੁਹਿਲਾ ਘਰ ਸਾਚੈ, ਜਿਥੈ ਸਦਾ ਸੱਚ ਧਿਆਵਹੇ, ਸੱਚੋ ਧਿਆਵਹੇ ਜਾਂ ਤੁਧ ਭਾਵਹੇ, ਗੁਰਮੁਖ ਜਿਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ, ਕਹਿ ਨਾਨਕ ਸੱਚ ਸੋਹਿਲਾ ਸੱਚ।

ਹਰਿਆਲੀ ਥੋੜੀ ਦੂਰ ਗਈ ਆਵਾਜ਼ ਆਣੀ ਬੰਦ ਹੋ ਗਈ ਇਸ ਬੀਬੀ ਨੇ ਦੇਖਿਆ ਇੱਕ ਵਜੰਤਰੀ ਬੈਠਾ ਵਜੰਤਰੀ ਕਹਿੰਦੇ ਨੇ ਸਾਜ ਵਜਾਉਣ ਵਾਲਾ ਇਸ ਵਜੰਤਰੀ ਦੀ ਝੋਲੀ ਵਿਚ ਇੱਕ ਸਾਜ ਪਿਆ ਇਹ ਬੀਬੀ ਚੱਕਦੀ ਚੱਕਦੀ ਕੋਲ ਗਈ ਮੱਥਾ ਟੇਕਿਆ ਪੁੱਛਿਆ ਸਾਈਂ ਜੀ ਤੁਸੀਂ ਕਿਹੜੇ ਦੇਸ਼ ਦੇ ਲੋਕ ਹੋ ਕਿੱਥੋਂ ਆਏ ਹੋ ਗਾਉਂਦੇ ਹੋ ਕਿ ਜਾਦੂ ਧੂੜਦੇ ਹੋ ਤੁਹਾਡੀ ਵੀ ਸੁਣੀਦੇ ਨੇ ਵਿਆਹਾਂ ਵਿਚ ਗੀਤ ਵੀ ਸੁਣੀਦੇ ਨੇ ਪਰ ਜੋ ਤੁਸੀਂ ਗਾਉਂਦੇ ਹੋ ਇਹ ਕਦੀ ਨਹੀਂ ਸੁਣਿਆ ਸੁਣਿਆ ਇੰਦਰ ਲੋਕ ਵਿਚ ਦੇਵਤੇ ਬਹੁਤ ਅੱਛਾ ਗਾਉਂਦੇ ਤੁਸੀਂ ਇੰਦਰ ਲੋਕ ਤੋਂ ਤਾਂ ਨਹੀਂ ਆਏ ਉਹ ਵਜੰਤਰੀ ਕਹਿਣ ਲੱਗਾ ਨਹੀਂ ਬੇਟਾ ਅਸੀਂ ਇਸੇ ਦੇਸ਼ ਦੇ ਲੋਕ ਹਾਂ ਇੱਥੇ ਸਾਡੇ ਮਾਤਾ ਪਿਤਾ ਇੱਥੇ ਸਾਡੇ ਭੈਣ ਭਰਾ

ਤੇ ਨਾਲੇ ਕਹਿੰਦੀ ਇਹਨੇ ਤੁਸੀਂ ਝੂਠ ਬੋਲਦੇ ਹੋ। ਜੇ ਤੁਸੀਂ ਇਸ ਦੇਸ਼ ਦੇ ਹੋਵੋ ਤੁਹਾਨੂੰ ਭੁੱਖ ਨਾ ਲੱਗੀ? ਤਿੰਨ ਦਿਨ ਹੋ ਗਏ ਨੇ ਮੈਨੂੰ ਦੇਖਦੇ ਆ, ਨਾ ਤੁਸੀਂ ਕਿਧਰੇ ਗਏ ਨਾ ਆਏ, ਨਾ ਤੁਹਾਡੇ ਕੋਲ ਕੋਈ ਭਾਂਡਾ ਨਾ ਚੁੱਲ੍ਹਾ, ਤੁਸੀਂ ਖਾਂਦੇ ਕੀ ਹੋ, ਕਿਹਦੇ ਆਸਰੇ ਜੀਂਦੇ ਹੋ? ਤਾਂ ਉਹ ਵਜੰਤਰੀ ਕਹਿਣ ਲੱਗਾ, ਬੇਟਾ ਸਾਨੂੰ ਭੁੱਖ ਵੀ ਲੱਗਦੀ, ਅਸੀਂ ਖਾਂਦੇ ਵੀ ਆ, ਮੈਨੂੰ ਤਾਂ ਭੁੱਖ ਲੱਗਦੀ ਰਹਿੰਦੀ ਹੈ, ਪਰ ਜਿਹੜਾ ਮੇਰਾ ਮਾਲਕ ਹੈ ਉਹ ਤਾਂ ਨਾਮ ਦੇ ਆਸਰੇ ਜੀਂਦਾ ਹੈ। ਇਸ ਬੀਬੀ ਨੇ ਚਾਰ ਚੁਫੇਰੇ ਨਿਗਾਹ ਦੌੜਾਈ ਪਰ ਕੋਈ ਨਜ਼ਰ ਨਾ ਆਇਆ। ਕਹਿਣ ਲੱਗੀ, ਤੁਹਾਡਾ ਮਾਲਕ ਕਿੱਥੇ? ਵਜੰਤਰੀ ਕਹਿਣ ਲੱਗਾ, ਬੇਟਾ ਉਹ ਜਰਾ ਟਹਿਲਣ ਵਾਸਤੇ ਗਏ ਨੇ। ਕਹਿਣ ਲੱਗੀ, ਸਾਈਂ ਜੀ ਜੇ ਮੈਂ ਦੁੱਧ ਲੈ ਕੇ ਆਵਾਂ ਤੁਸੀਂ ਦੁੱਧ ਪੀ ਲਓਗੇ? ਵਜੰਤਰੀ ਕਹਿਣ ਲੱਗਾ, ਹਾਂ ਬੇਟਾ ਜੇ ਕੋਈ ਸ਼ਰਧਾ ਤੇ ਪਿਆਰ ਦੇ ਨਾਲ ਮੇਰੇ ਮਾਲਕ ਨੂੰ ਦੁੱਧ ਭੇਟ ਕਰਦਾ ਹੈ ਉਹ ਤੁੱਟ ਕੇ ਦੁੱਧ ਦੀ ਜਗ੍ਹਾ ਪੁੱਤਰ ਦੇ ਦਿੰਦਾ ਹੈ, ਪੁੱਤਰ ਦਾ ਨਾਂ ਲਿਆ। ਤਾਂ ਇਸ ਬੀਬੀ ਨੇ ਠੰਡਾ ਹੋਕਾ ਭਰਿਆ ਕਿਉਂਕਿ ਘਰ ਪੁੱਤਰ ਕੋਈ ਨਹੀਂ ਸੀ, ਥੋੜੀ ਜਿਹੀ ਆਸ ਬਚੀ ਕਿ ਸ਼ਾਇਦ ਇੱਥੋਂ ਕੋਈ ਪੁੱਤਰ ਮਿਲ ਜਾਵੇ। ਮੱਥਾ ਟੇਕਿਆ ਤੇ ਘਰ ਚਲੀ ਗਈ ਦੁੱਧ ਲਿਆਉਣ ਵਾਸਤੇ।

ਹਰੀ ਤੂੰ ਬਗੈਰ ਰਹੋ ਹੀ ਨਾ ਤਾਂ ਕਿ ਦੁੱਖ ਲਾਗੇ ਨਾ ਆਣ। ਸਾਹਿਬ ਜੀ ਸ਼ਬਦ ਪੜ ਰਹੇ ਨੇ, ਇਸ ਬੇਬੀ ਨੇ ਉਹ ਦੁੱਧ ਦਾ ਕੜਵਾ ਕੋਲ ਰੱਖਿਆ, ਚੌਂਕੜਾ ਮਾਰ ਕੇ ਬੈਠੀ, ਸਿਰ ਧਰਤੀ ਨਾਲ ਜਾ ਲੱਗਾ।

ਪਤੀ ਨੂੰ ਪ੍ਰਸ਼ਾਦਾ ਖਵਾ ਕੇ ਦੁੱਧ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਆਉਣਾ, ਫਿਰ ਵਾਪਸ ਘਰ ਜਾਣਾ। ਜਿਹੜਾ ਸਮਾਂ ਵਿਹਲਾ ਬਚਣਾ, ਘਰ ਦੇ ਬੂਹੇ ਬੰਦ ਕਰਕੇ ਚੌਂਕੜੀ ਮਾਰ ਕੇ ਮਨ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਨਾਲ ਜੋੜ ਲੈਣਾ। ਰੋਜ਼ ਦਾ ਇਹੋ ਹੀ ਨਿਯਮ ਬਣ ਗਏ, ਪਰ ਇਸ ਤੋਂ ਪਹਿਲਾਂ ਇਹ ਵਿਹਲਾ ਸਮਾਂ ਪਿੰਡ ਦੀਆਂ ਬੀਬੀਆਂ ਕੋਲ ਬੈਠ ਕੇ ਗੱਪਾਂ ਮਾਰਨੀਆਂ, ਇਹ ਕੰਮ ਹੁੰਦਾ ਸੀ। ਹੁਣ ਉਹਨਾਂ ਕੋਲ ਬਹਿਣਾ ਉੱਠਣਾ ਬੰਦ ਕਰ ਦਿੱਤਾ। ਉਹਨਾਂ ਬੀਬੀਆਂ ਨੇ ਬੜੀ ਚਰਚਾ ਕੀਤੀ, ਪਤਾ ਨਹੀਂ ਦੁੱਧ ਦੀ ਘਰਵਾਲੀ ਨੇ ਸਾਡੇ ਕੋਲ ਬਹਿਣਾ ਕਿਉਂ ਬੰਦ ਕਰ ਦਿੱਤਾ। ਕਿਸੇ ਨੇ ਕੋਲੋਂ ਕਹਿ ਦਿੱਤਾ, ਅੱਜ ਕੱਲ ਤਾਂ ਉਹ ਜੰਗਲ ਵਿੱਚ ਸਾਧਾਂ ਦੇ ਕੋਲ ਦੁੱਧ ਲੈ ਕੇ ਜਾਂਦੀ। ਜਿੰਨੇ ਮੂੰਹ ਉਨੀਆਂ ਗੱਲਾਂ, ਸਾਰੇ ਪਿੰਡ ਵਿੱਚ ਇਹ ਗੱਲ ਫੈਲ ਗਈ ਕਿ ਦੁੱਧ ਦੀ ਘਰਵਾਲੀ ਸਾਧਾਂ ਕੋਲ ਜੰਗਲ ਵਿੱਚ ਦੁੱਧ ਲੈ ਕੇ ਜਾਂਦੀ। ਇਹ ਗੱਲ ਬਜ਼ੁਰਗਾਂ ਤੋਂ ਪਹੁੰਚਦੀ ਹੋਈ ਦੁੱਧੇ ਤੱਕ ਜਾ ਪਹੁੰਚੀ। ਕਿਸੇ ਨੇ ਕਿਹਾ, ਦੁੱਧ ਆ ਸਾਰਾ ਦਿਨ ਖੇਤਾਂ ਤੇ ਰਹਿੰਦਾ, ਕਦੇ ਘਰ ਦੀ ਵੀ ਸਾਰ ਲਈ? ਦੁੱਧਾ ਕਹਿਣ ਲੱਗਾ, ਕਿਉਂ, ਕੀ ਗੱਲ ਹੈ? ਤਾਂ ਨਿੰਦਿਆ ਕਰਨ ਵਾਲੇ ਨੇ ਕਿਹਾ, ਤੇਰੀ ਘਰ ਵਾਲੀ ਸਾਧਾਂ ਕੋਲ ਜੰਗਲ ਵਿੱਚ ਦੁੱਧ ਲੈ ਕੇ ਜਾਂਦੀ, ਘਰ ਦਾ ਵੀ ਖਿਆਲ ਰੱਖਿਆ ਕਰ, ਹਰ ਵਕਤ ਖੇਤਾਂ ਤੇ ਰਹਿੰਦੇ। ਗੱਲ ਸੁਣੀ ਪਰ ਦੁੱਧੇ ਨੂੰ ਗੁੱਸਾ ਨਹੀਂ ਆਇਆ, ਘਰ ਵਾਲੀ ਆਗਿਆਕਾਰ ਸੀ, ਦੁੱਧਾ ਕੰਨਾਂ ਦਾ ਕੱਚਾ ਨਹੀਂ ਸੀ। ਕਹਿਣ ਲੱਗਾ, ਜਦੋਂ ਤੱਕ ਮੈਂ ਅੱਖੀ ਨਾ ਦੇਖਾਂ ਘਰਵਾਲੀ ਨੂੰ ਕੁਝ ਨਹੀਂ ਕਹਿਣਾ, ਤੁਹਾਡੇ ਆਖੇ ਲੱਗ ਕੇ ਘਰ ਵਿੱਚ ਮੈਂ ਕਲੇਸ਼ ਪਾ ਲਵਾਂ, ਇਹ ਨਹੀਂ ਹੋ ਸਕਦਾ। ਪਹਿਲਾਂ ਦੇਖਾਂਗਾ ਆਪਣੀ ਘਰਵਾਲੀ ਨੂੰ, ਫਿਰ ਕੁਝ ਕਹਾਂਗਾ। ਦਿਨ ਬੀਤ ਗਿਆ, ਅਗਲਾ ਦਿਨ ਆਇਆ, ਦੋਦੇ ਨੇ ਵੀ ਡੰਗਰ ਖੂਹ ਤੇ ਬੰਨ ਦਿੱਤੇ। ਦੋਦੇ ਦੀ ਘਰਵਾਲੀ ਨੇ ਘਰ ਦਾ ਕੰਮ ਸਾਂਭਿਆ, ਆਪਣੇ ਨਿਯਮ ਅਨੁਸਾਰ ਦੁੱਧ ਦਾ ਗੜਵਾ ਸਿਰ ਤੇ ਚੁੱਕ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਵਾਸਤੇ ਤੁਰ ਪਈ। ਪਿੱਛੇ ਪਿੱਛੇ ਦੁੱਧਾ ਡਾਂਗ ਲੈ ਕੇ ਲੁਕਦਾ ਲੁਕਦਾ ਇਹ ਵੀ ਤੁਰ ਪਿਆ, ਪਰ ਜਿਸ ਰਸਤੇ ਇਹ ਬੀਬੀ ਜਾ ਰਹੀ ਸੀ ਉੱਥੇ ਕੋਈ ਪਾਪ ਨਹੀਂ, ਉੱਥੇ ਕੋਈ ਪਖੰਡ ਨਹੀਂ, ਉੱਥੇ ਤਾਂ ਆਪ ਅਕਾਲ ਪੁਰਖ ਧੰਨ ਗੁਰੂ ਨਾਨਕ ਸਾਹਿਬ ਬੈਠੇ ਨੇ। ਜਿੱਥੇ ਗੁਰੂ ਨਾਨਕ ਹੋਵੇ ਉੱਥੇ ਪਾਪ ਕਿੱਥੇ, ਉੱਥੇ ਪਖੰਡ ਕਿੱਥੇ? ਇਹ ਬੀਬੀ ਉਸ ਗੁਰੂ ਨਾਨਕ ਦੇ ਦਰਸ਼ਨਾਂ ਵਾਸਤੇ ਜਾ ਰਹੀ ਹੈ ਜਿਹਦੇ ਦਰਸ਼ਨਾਂ ਵਾਸਤੇ ਦੁਨੀਆਂ ਤਰਸਦੀ ਹੈ, ਤੇ ਪਿੱਛੇ ਪਿੱਛੇ ਡਾਂਗ ਲੈ ਕੇ ਲੁਕਦਾ ਲੁਕਦਾ ਇਹਦਾ ਘਰ ਵਾਲਾ ਦੁੱਧਾ ਵੀ ਤੁਰਿਆ ਜਾ ਰਿਹਾ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਹੋਂ ਵਾਰੀ ਹੋਂ ਵਾਰ ਨੇ ਕੁਰਬਾਨ ਤੇਰੇ ਨਾਮ ਨੂੰ, ਅਯਾ ਅਕਾਲ ਪੁਰਖ ਮੈਂ ਵਾਰੀ ਮੈਂ ਬਲਿਹਾਰ ਜਾਣਾ

ਅਸੀਂ ਅਲਪਗ ਜੀਵਾ ਤੂੰ ਸਰਬੱਗ ਹੈ ਸਭ ਕੁਛ ਜਾਣਦਾ ਤੇਰੀਆਂ ਤੂੰ ਜਾਣੇ ਮੈਨੂੰ ਨਹੀਂ ਪਤਾ ਇਹ ਚੌਥਾ ਹਿੱਸਾ ਕਿਹਦਾ ਸਹਿਬ ਜੀ ਮੁਸਕਰਾਏ ਕਹਿਣ ਲੱਗੇ ਬੇਟਾ ਇਹ ਚੌਥਾ ਹਿੱਸਾ ਤੇਰੇ ਪਤੀ ਦਾ ਤੇਰਾ ਪਤੀ ਪਾਉ ਸਾਹਮਣੇ ਦਰਖਤ ਦੇ ਓਹਲੇ ਲੁਕ ਕੇ ਬੈਠਾ ਹੋਇਆ ਜਾ ਉਹਨੂੰ ਬੁਲਾ ਲਿਆ ਗੁਰੂ ਤੇ ਭਰੋਸਾ ਹੋਰ ਵੱਜ ਗਿਆ ਕਿ ਗੁਰੂ ਅੰਤਰਯਾਮੀ ਵੀ ਹੈ ਚਾਈ ਚਾਈ ਉੱਠੀ ਜਿਹੜਾ ਪਤੀ ਦਾ ਡਰ ਸੀ ਉਹ ਵੀ ਦੂਰ ਹੋ ਗਿਆ ਉਸ ਦਰਖਤ ਦੇ ਕੋਲ ਪਹੁੰਚੀ ਜਿੱਥੇ

ਕਿਉਂਕਿ ਦੁੱਧਾ ਕੁਝ ਹੋਰ ਸੋਚ ਕੇ ਆਇਆ ਸੀ ਪਰ ਇੱਥੇ ਤਾਂ ਪਾਪ ਨਹੀਂ ਇੱਥੇ ਤਾਂ ਗੁਰੂ ਨਾਨਕ ਸਾਹਿਬ ਬੈਠੇ ਡਾਂਗ ਉੱਥੇ ਰਹਿ ਗਈ ਅੱਖਾਂ ਨੀਵੀਆਂ ਅੱਗੇ ਅੱਗੇ ਦੁੱਧਾ ਪਿੱਛੇ ਪਿੱਛੇ ਦੀ ਘਰ ਵਾਲੀ ਆ ਧੰਨ ਗੁਰੂ ਨਾਨਕ ਸਾਹਿਬ

ਤੁਸੀਂ ਸਾਧ ਲੋਕ ਜੰਗਲਾਂ ਵਿਚ ਰਹਿੰਦੇ ਹੋ, ਤੁਹਾਨੂੰ ਦੁੱਧ ਕਦੀ ਕਦੀ ਮਿਲਦਾ ਹੈ, ਇਹ ਤੁਸੀਂ ਪੀਓ। ਸਾਹਿਬ ਜੀ ਕਹਿਣ ਲੱਗੇ ਠੀਕ ਹੈ, ਤੁਸੀਂ ਦੁੱਧ ਪੀਂਦੇ ਰਹਿੰਦੇ ਪਰ ਸਾਡੀ ਇੱਛਾ ਹੈ ਕਿ ਇਹ ਦੁੱਧ ਤੂੰ ਛਕ। ਕਹਿਣ ਲੱਗਾ ਨਹੀਂ, ਇਹ ਦੁੱਧ ਮਹਾਰਾਜ ਸਾਡੇ ਘਰੋਂ ਹੀ ਆਇਆ, ਅਸੀਂ ਤਾਂ ਰੋਜ਼ ਹੀ ਪੀਂਦੇ ਹਾਂ, ਤੁਸੀਂ ਪੀਓ। ਮਹਾਂਪੁਰਸ਼ਾਂ ਦੇ ਤਿੰਨ ਵਚਨ ਹੁੰਦੇ ਨੇ, ਸਾਹਿਬਾਂ ਨੇ ਤਿੰਨ ਵਾਰੀ ਕਿਹਾ, ਦੁੱਧ ਨੇ ਤਿੰਨੋ ਵਾਰੀ ਇਨਕਾਰ ਕਰ ਦਿੱਤਾ। ਹੁਣ ਪੂਰਾ ਗੁਰੂ ਉਹ ਜਿਹੜਾ ਸਿੱਖ ਦੇ ਮਨ ਵਿਚ ਮਾਣ ਨਹੀਂ ਰਹਿਣ ਦਿੰਦਾ, ਕਹਿਣ ਲੱਗੇ ਚੰਗਾ ਦੁੱਧ ਆ ਤੇਰੀ ਮਰਜ਼ੀ, ਇਹ ਸਾਡਾ ਡੋਲੂ ਲੈ, ਐ ਨਦੀ ਪਈ ਵਗਦੀ ਏ, ਇੱਥੋਂ ਪਾਣੀ ਦਾ ਭਰ ਲਿਆ, ਅਸੀਂ ਹੱਥ ਧੋ ਲਈਏ ਫਿਰ ਦੁੱਧ ਪੀਆਂਗੇ। ਡੋਲੂ ਲਿਆ, ਦੁੱਧ ਨਦੀ ਤੇ ਚਲਾ ਗਿਆ।

ਕੇ ਦੁੱਧ ਦਾ ਡੋਲੂ ਲੈ ਕੇ ਨਦੀ ਤੇ ਪਹੁੰਚਿਆ। ਡੋਲੂ ਪਾਣੀ ਦਾ ਭਰ ਕੇ ਤੁਰ ਪਿਆ। ਤਿੰਨ ਚਾਰ ਕਦਮ ਤੁਰਿਆ, ਅਚਾਨਕ ਡੋਲੂ ਤੇ ਨਿਗਾਹ ਗਈ ਤਾਂ ਡੋਲੂ ਵਿੱਚ ਦੁੱਧ ਨਜ਼ਰ ਆਇਆ। ਅੱਖਾਂ ਮਲਮਲ ਕੇ ਦੇਖਦਾ ਪਰ ਸੱਚਮੁੱਚ ਦੁੱਧ ਹੈ। ਬੜਾ ਹੈਰਾਨ ਹੋਇਆ, ਕਹਿਣ ਲੱਗਾ ਭਰਿਆ ਤੇ ਪਾਣੀ ਸੀ, ਦੁੱਧ ਕਿਵੇਂ ਹੋ ਗਿਆ? ਵਾਪਸ ਨਦੀ ਤੇ ਮੁੜਿਆ, ਨਦੀ ਵੱਲ ਦੇਖਿਆ, ਨਦੀ ਵਿੱਚ ਪਾਣੀ, ਡੋਲੂ ਵਿੱਚ ਦੁੱਧ। ਬੜਾ ਹੈਰਾਨ ਹੋਇਆ, ਉਸ ਦੁੱਧ ਨੂੰ ਨਦੀ ਵਿੱਚ ਡੋਲ ਕੇ ਫਿਰ ਡੋਲੂ ਪਾਣੀ ਵਿੱਚ ਉਤਾਂ ਹੇਠਾਂ ਕਰਕੇ ਚੰਗੀ ਤਰ੍ਹਾਂ ਡੋਲੂ ਫਿਰ ਬਾਹਰ ਕੱਢਿਆ। ਬੜਾ ਹੈਰਾਨ ਹੋਇਆ, ਨਦੀ ਵਿੱਚ ਪਾਣੀ, ਡੋਲੂ ਵਿੱਚ ਦੁੱਧ। ਪੰਜ ਛੇ ਕਦਮ ਉੱਤੇ ਚਲਾ ਗਿਆ, ਫਿਰ ਡੋਲੂ ਭਰਿਆ, ਡੋਲੂ ਨਦੀ ਤੋਂ ਬਾਹਰ ਕੱਢਿਆ। ਬੜਾ ਹੈਰਾਨ, ਡੋਲੂ ਵਿੱਚ ਦੁੱਧ। ਨਦੀ ਵੱਲ ਨਿਗਾਹ ਮਾਰੀ ਤਾਂ ਸਾਰੀ ਨਦੀ ਇਹਨੂੰ ਦੁੱਧ ਦੀ ਵਗਦੀ ਹੋਈ ਨਜ਼ਰ ਆਈ। ਹੈਰਾਨਗੀ ਦੀ ਹੱਦ ਨਾ ਰਹੀ। ਆਪਣੇ ਖੂਹ ਤੇ ਗਿਆ, ਉੱਥੇ ਵੀ ਦੁੱਧ ਮਿਲਿਆ। ਜਿੱਥੇ ਵੀ ਗਿਆ ਇਹਨੂੰ ਪਾਣੀ ਨਾ ਮਿਲਿਆ, ਦੁੱਧ ਹੀ ਦੁੱਧ ਮਿਲਿਆ ਤਾਂ ਮਾਨ ਟੁੱਟ ਗਿਆ। ਕਹਿਣ ਲੱਗਾ, ਉਹ ਮਨਾ, ਇੱਕ ਗੜਵਾ ਗੁਰੂ ਨੂੰ ਦੁੱਧ ਭੇਟ ਕਰਕੇ ਕਹਿਣਾ ਹੈ ਕਿ ਮੈਂ ਗੁਰੂ ਨੂੰ ਦੁੱਧ ਪਿਆਰੀ। ਉਹ ਮਨਾ, ਜਿਹੜਾ ਗੁਰੂ ਦੁੱਧ ਦੀਆਂ ਨਦੀਆਂ ਪਿਆ ਵਗਾਉਂਦਾ ਹੈ, ਉਸ ਗੁਰੂ ਨੂੰ ਤੂੰ ਕੀ ਭੇਟ ਦੇ ਸਕਦਾ ਹੈ? ਮਾਨ ਟੁੱਟਾ, ਆ ਕੇ ਗੁਰੂ ਸਾਹਿਬਾਂ ਦੇ ਚਰਨਾਂ

ਅੱਜ ਤੂੰ ਅੱਗੇ ਆਇਆ ਅਚਾਨਕ ਦਿਖਣਾ ਬੰਦ ਹੋ ਗਿਆ ਨਜ਼ਰ ਕੁਝ ਨਹੀਂ ਆਉਂਦਾ ਇਕਦਮ ਰੁਕ ਗਿਆ ਪਿਛਾ ਮੁੜ ਕੇ ਦੇਖਿਆ ਤਾਂ ਥੋੜਾ ਥੋੜਾ ਨਜ਼ਰ ਆਉਂਦਾ ਹੈ ਪੂਰਾ ਨਹੀਂ ਦਿਸਦਾ ਅੰਨਾ ਹੋ ਗਿਆ ਅੱਗੇ ਜਾਂਦਾ ਹੈ ਕੁਝ ਨਹੀਂ ਦਿਖਦਾ ਪਿੱਛੇ ਮੁੜਦਾ ਹੈ ਚੌਲਾ ਪਹਿਨਦਾ ਹੈ ਪੂਰਾ ਨਹੀਂ ਦਿਸਦਾ ਨਾ ਅੱਗੇ ਜਾਣ ਹੁੰਦਾ ਹੈ ਨਾ ਪਿੱਛੇ ਮੁੜਨ ਹੁੰਦਾ ਨਾਲ ਦੇ ਸਾਥੀ ਬੜੇ ਹੈਰਾਨ ਨੇ ਕਿ ਕਰੋੜੀਏ ਨੂੰ ਕੀ ਹੋ ਗਿਆ ਕਰੋੜੀਆ ਕਹਿੰਦਾ ਮੈਨੂੰ ਦਿਸਦਾ ਕੁਝ ਨਹੀਂ ਅੱਗੇ ਜਾਣਾ ਬਿਲਕੁਲ ਅੰਨਾ ਹੋ ਜਾਣਾ ਵਾ ਪਿੱਛੇ ਮੁੜਦਾ ਵਾ ਤਾਂ ਵੀ ਨਹੀਂ ਦਿਸਦਾ ਪੂਰਾ ਬੜਾ ਪਰੇਸ਼ਾਨ ਹੋ ਗਿਆ ਇਹ ਦੁਨੀਆ ਕੁਦਰਤੀ ਕੋਈ ਅਸੂਲ ਹੀ ਐਸਾ ਹੈ ਕਿ ਕੁਝ ਲੋਕ ਬੰਦਗੀ ਕਰਦੇ ਨੇ ਕੁਝ ਲੋਕ ਬੰਦਗੀ ਕਰਨ ਵਾਲਿਆਂ ਨੂੰ ਚੰਗੇ ਨਹੀਂ ਸਮਝਦੇ ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਜਿਹੜਾ ਇਨਸਾਨ ਬੰਦਗੀ ਕਰ ਰਿਹਾ ਹੈ ਇਹਨੂੰ ਮੈਂ ਖਤਮ ਕਰ ਦੀ ਇਹ ਬੰਦਗੀ ਨਾ ਕਰੇ ਅੱਜ ਕਰੋੜੀਆ ਵੀ ਇਸੇ ਵਾਸਤੇ ਆਇਆ ਕਿ ਗੁਰੂ ਨਾਨਕ ਦਾ ਪ੍ਰਤਾਪ ਵੱਧ ਰਿਹਾ ਹੈ ਇਹ ਤਾਂ ਨਿੰਦਕਾਂ ਦੀ ਚੁੱਕ ਸੀ ਤੇ ਦੂਸਰਾ ਮਾਣ ਇਹ ਕਿ ਮੈਂ ਮਾਇਆ ਵਾਲਾ ਵਾਂ ਮੇਰੀ ਧਰਤੀ ਤੇ ਗੁਰੂ ਨਾਨਕ ਨੇ ਕਬਜ਼ਾ ਕੀਤਾ ਮੈਂ ਉਹਨੂੰ ਖਤਮ ਕਰਨਾ ਪਰ ਅੰਨਾ ਹੋ ਗਿਆ ਨਾ ਅੱਗੇ ਜਾਇਆ ਜਾਂਦਾ ਨਾ ਪਿੱਛੇ ਮੁੜਿਆ ਜਾਂਦਾ ਤਾਂ ਇੰਨੇ ਨੂੰ ਉਹ ਭਾਗਾਂ ਵਾਲੀ ਬੀਬੀ ਅਤੇ ਉਹਦਾ ਪਤੀ ਦੋਦਾ ਖੇਤਾਂ ਵਿੱਚ ਕੰਮ ਕਰਕੇ ਆ ਰਹੇ ਸਨ ਕਰੋੜੀਏ ਨੂੰ ਦੇਖਿਆ ਤਾਂ ਸਮਝ ਗਏ ਕਿ ਧੰਨ ਗੁਰੂ ਨਾਨਕ ਸਾਹਿਬ ਨੂੰ ਇਹ ਮਾਰਨ ਵਾਸਤੇ ਜਾ ਰਿਹਾ ਪਰ ਅੰਨਾ ਹੋ ਗਿਆ ਉਸ ਬੀਬੀ ਨੇ ਆਵਾਜ਼ ਦਿੱਤੀ ਉਹ ਕਰੋੜੀਆ ਸ਼ੋਕ ਦੀ ਕਾਂਗ ਗਏ ਇੱਕ ਨਾਡਾ ਜਦੋਂ ਦਰਿਆ ਵਿੱਚ ਹੜ੍ਹ ਆਇਆ ਹੋਵੇ ਤਾਂ ਉਹਦੇ ਸਾਹਮਣੇ ਛਾਤੀ ਨਹੀਂ ਡਾਈ ਦੀ ਦਰਿਆ ਰੋੜ ਕੇ ਲੈ ਜਾਂਦਾ ਗੁਰੂ ਨਾਨਕ ਦਰਿਆ ਹੈ ਸਮੁੰਦਰ ਹੈ ਤੇ ਐਵੇਂ ਅੱਗੇ ਹਿੱਕੜਾ ਹੀ ਜਾਂਦਾ ਜੇ ਕੁਝ ਲੈਣਾ ਹੀ ਥੱਲੇ ਉਤਰ ਘੋੜੇ ਤੂੰ ਡਾਂਗ ਸੁੱਟ ਸਾਥੀ ਵਾਪਸ ਮੋੜ ਮਨ ਵਿੱਚ ਨਿਮਰਤਾ ਲਿਆ ਉਹ ਗੁਰੂ ਨਾਨਕ ਨੂੰ ਮਾਰਨ ਚੱਲਿਆ ਜਿਹੜਾ ਮਰਿਆ ਨੂੰ ਜੀਵਨ ਦਿੰਦਾ ਇਸ ਜ਼ਮੀਨ ਬਦਲੇ ਉਹ ਤਾਰਸ਼ਾਂ ਦਾ ਮਾਲਕ ਹੈ ਦਾਤਾ ਉਹ ਦਿੰਦਾ ਹੈ ਤਾਂ ਉਸ ਗੁਰੂ ਨਾਨਕ ਨੂੰ ਮਾਰਨ ਚੱਲਿਆ ਤੇ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਜਿਸ ਅੱਗੇ ਜ਼ੋਰ ਨਾ ਚੱਲੇ ਖਲੇ ਕੀ ਚਰਦਾਸ ਜਿੱਥੇ ਜ਼ੋਰ ਨਾ ਚੱਲੇ ਉੱਥੇ ਹੱਥ ਜੋੜ ਕੇ ਫਿਰ ਅਰਦਾਸ ਕਰਨੀ ਪੈਂਦੀ ਹੁਣ ਕਰੋੜੀਏ ਦਾ ਜ਼ੋਰ ਕੋਈ ਨਹੀਂ ਚੱਲਦਾ ਡਾਂਗ ਸੁੱਟੀ ਘੋੜੇ ਤੋਂ ਥੱਲੇ ਉਤਰੇ ਆ ਪੈਰਾਂ ਵਿੱਚ ਜੁੱਤੀ ਲਾਈ ਸਾਥੀ ਵਾਪਸ ਮੋੜੇ ਮਨ ਵਿੱਚ ਨਿਮਰਤਾ ਲਿਆਂਦੀ ਤਾਂ ਦੇਖਣ ਲੱਗ ਪਿਆ ਦੋਦਾ ਅੱਗੇ ਵਧਿਆ ਕਰੋੜੀਏ ਦੀ ਬਾਂਹ ਫੜ ਲਈ ਕਿਆ ਕਰੋੜੀਆ ਤੂੰ ਗੁਰੂ ਨਾਨਕ ਨੂੰ ਮਾਰਨ ਆਇਆ ਸੀ ਪਰ ਚੱਲ ਦੇਖ ਗੁਰੂ ਨਾਨਕ ਤੈਨੂੰ ਕੀ ਕਹਿੰਦਾ ਤੇ ਕਰੋੜੀਆ ਡਰਨ ਲੱਗ ਪਿਆ ਕਿ ਕਿਧਰੇ ਗੁਰੂ ਨਾਨਕ ਸਾਹਿਬ ਕੋਈ ਸਰਾਪ ਨਾ ਦੇ ਦੇ ਮਾਤਾ ਮੇਰੀ ਕੁੱਲ ਦਾ ਹੀ ਨਾਸ ਹੋ ਜਾਵੇ ਇਹ ਡਰਦਾ ਡਰਦਾ ਦੋਤੇ ਦੇ ਨਾਲ ਤੁਰਿਆ ਜਾ ਰਿਹਾ ਦਰਬਾਰ ਵਿੱਚ ਪਹੁੰਚੇ ਸੰਗਤ ਬੈਠੀ ਹੈ ਧੰਨ ਗੁਰੂ ਨਾਨਕ ਸਾਹਿਬ ਸ਼ਬਦ ਪੜ੍ਹ ਰਹੇ ਨੇ ਦੋਤੇ ਨੇ ਮੱਥਾ ਟੇਕਿਆ

ਸਾਰਿਆਂ ਜੀਵਾਂ ਨੂੰ ਵੱਖਰੇ ਵੱਖਰੇ ਧੰਦੇ ਦਿੱਤੇ ਨੇ ਤੇ ਨਾਲੇ ਕੋਈ ਪਾਪੀ ਬਣਾ ਦਿੱਤਾ ਕੋਈ ਪੁੰਨੀ ਬਣਾ ਦਿੱਤਾ ਤੇ ਆਪਣੀ ਖੇਡ ਤੂੰ ਆਪ ਹੀ ਦੇਖਦੇ ਕਰੋੜੀਏ ਨੇ ਮੱਥਾ ਟੇਕਿਆ ਪਰ ਗੁਰੂ ਨੇ ਨਾ ਸਰਾਪ ਦਿੱਤਾ ਨਾ ਮਾੜਾ ਬਚਨ ਬੋਲਿਆ ਕਰੋੜੀਆ ਚਰਨਾਂ ਦੇ ਸਿਰ ਰੱਖ ਕੇ ਰੋਣ ਲੱਗ ਪਿਆ ਤੇ ਕਹਿੰਦਾ ਉਹ ਮਨਾ ਜੇ ਤੈਨੂੰ ਪਰਮੇਸ਼ਰ ਨੇ ਚਾਰ ਪੈਸੇ ਦਿੱਤੇ ਨੇ ਤਾਕਤ ਦਿੱਤੀ ਏ ਤੇ ਇਹਦਾ ਇਹ ਮਤਲਬ ਥੋੜੀ ਕਿ ਜਿੱਥੇ ਕੋਈ ਬੈਠ ਕੇ ਨਾਮ ਜਪਦਾ ਕੋਈ ਰੱਬ ਦੇ ਰਾਹ ਤੇ ਚੱਲਦਾ ਤੇ ਉਹਨੂੰ ਮਾਰ ਮਾਰ ਕੇ ਖਤਮ ਕਰਦੇ ਉਹਨੂੰ ਉਠਾ ਦੇ ਕਿ ਤੈਨੂੰ ਇਹੋ ਕੰਮ ਮਿਲਿਆ ਕਰੋੜੀਆ ਨਾਲੇ

ਇਹ ਕਰੋੜੀਆ ਇਸੇ ਧਰਤੀ ਵਾਸਤੇ ਗੁਰਸਾਹਿਬਾਂ ਨੂੰ ਮਾਰਨ ਵਾਸਤੇ ਆਏ ਆ, ਪਰ ਅੱਜ ਸੇਵਕ ਬਣ ਗਏ ਆ। ਉਹ ਧਰਤੀ ਸਾਰੀ ਭੇਟ ਪਿਆ ਕਰਦਾ, ਗੁਰੂ ਸਾਹਿਬਾਂ ਨੇ ਆਗਿਆ ਦੇ ਦਿੱਤੀ, ਧਰਮਸ਼ਾਲਾ ਬਣ ਗਈ, ਮਕਾਨ ਬਣ ਗਏ, ਬਾਜ਼ਾਰ ਬਣ ਗਏ। ਹੁਣ ਬੇਨਤੀ ਕੀਤੀ, ਪਾਤਸ਼ਾਹ ਕਿਰਪਾ ਕਰੋ, ਨਗਰ ਬਣ ਗਏ, ਧਰਮਸ਼ਾਲਾ ਵਿੱਚ ਚਰਨ ਪਾਓ। ਗੁਰੂ ਸਾਹਿਬ ਜੀ ਸੰਗਤਾਂ ਸਮੇਤ ਧਰਮਸ਼ਾਲਾ ਵਿੱਚ ਆ ਕੇ ਬੈਠੇ। ਹੁਣ ਭਾਈ ਕਰੋੜੀਆ ਹੱਥ ਜੋੜ ਕੇ ਖੜਾ ਹੋਇਆ, ਪਾਤਸ਼ਾਹ ਕਿਰਪਾ ਕਰੋ, ਆਪਣੇ ਨਾਂ ਤੇ ਇਸ ਨਗਰ ਦਾ ਨਾਂ ਰੱਖੋ। ਧੰਨ ਗੁਰੂ ਨਾਨਕ ਸਾਹਿਬ, ਕਿੰਨੀ ਨਿਮਰਤਾ ਗੁਰੂ ਸਾਹਿਬਾਂ ਵਿੱਚ। ਕਹਿਣ ਲੱਗੇ ਕਰੋੜੀਆ, ਇੱਕ ਸਮਾਂ ਸੀ ਜਦੋਂ ਤੂੰ ਸਾਨੂੰ ਮਾਰਨ ਵਾਸਤੇ ਆਇਆ ਇਸੇ ਧਰਤੀ ਵਾਸਤੇ, ਫਿਰ ਧਰਤੀ ਤੂੰ ਸਾਰੀ ਭੇਟ ਕਰ ਦਿੱਤੀ। ਕਿੱਥੇ ਤੂੰ ਮਾਰਨ ਆਇਆ, ਕਿੱਥੇ ਸੇਵਕ ਬਣ ਗਏ? ਇਹ ਕੰਮ ਮੈਂ ਨਹੀਂ ਕੀਤਾ, ਇਹ ਕੰਮ ਉਸ ਕਰਤਾਰ ਨੇ ਕੀਤਾ। ਫਿਰ ਨਾਨਕ ਕੌਣ ਹੈ ਕਿ ਉਹਦੇ ਨਾਂ ਤੇ ਕੋਈ ਨਗਰ ਵਸਾਇਆ ਜਾਏ? ਅੱਜ ਕੱਲ ਇਨਸਾਨ ਕੋਈ 100 ਰੁਪਇਆ ਵੀ ਦਾਨ ਕਰੇ ਤੇ ਕਹਿੰਦਾ ਮੇਰੇ ਨਾਂ ਦਾ ਪੱਥਰ ਜ਼ਰੂਰ ਲੱਗਣਾ ਚਾਹੀਏ, ਪਰ ਕਿੱਥੇ ਧੰਨ ਗੁਰੂ ਨਾਨਕ ਸਾਹਿਬ? ਅਕਾਲ ਪੁਰਖ ਦਾ ਰੂਪ ਨੇ, ਪਰ ਫਿਰ ਵੀ ਕਹਿੰਦੇ ਨੇ ਨਾਨਕ ਕੌਣ ਹੈ ਕਿ ਜਿਹਦੇ ਨਾਂ ਤੇ ਕੋਈ ਨਗਰ ਵਸੇ? ਇਹ ਕੰਮ ਕਰਤਾਰ ਨੇ ਕੀਤਾ ਹੈ, ਇਸ ਜਗ੍ਹਾ ਦਾ ਨਾਂ ਸ੍ਰੀ ਕਰਤਾਰਪੁਰਾ ਅਸੀਂ ਰੱਖਣੀ ਹੈ। ਉਸ ਜਗ੍ਹਾ ਦਾ ਨਾਂ ਸ੍ਰੀ ਕਰਤਾਰਪੁਰਾ ਰੱਖਿਆ ਤੇ ਉਸ ਕਰਤਾਰਪੁਰ ਦੀ ਕਥਾ ਹੈ ਜਿਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਨੇ ਆਪ ਖੇਤੀਬਾੜੀ ਕੀਤੀ ਅਤੇ ਆਪਣਾ ਆਖਰੀ ਜੀਵਨ ਇਸ ਕਰਤਾਰਪੁਰ ਵਿਖੇ ਹੀ ਬਿਤਾਇਆ। ਇਹ ਗੁਰੂ ਨਾਨਕ ਦੀ ਵਡਿਆਈ। ਬੁਰਾ ਕਰਨ ਆਇਆ ਪਰ ਗੁਰੂ ਨੇ ਬੁਰਾ ਨਾ ਕੀਤਾ, ਉਹਦੀ ਬੁਰਾਈ ਬਖਸ਼ ਕੇ ਨੇਕੀ ਕੀਤੀ, ਉਹਨੂੰ ਭਾਵਜਲ ਤੋਂ ਪਾਰ ਕਰ ਦਿੱਤਾ। ਉਧਰ ਦੋਦਾ ਉਹਨੂੰ ਭਾਗ ਲੱਗੇ, ਉਹਦਾ ਚਾਚਾ ਆਪਣਾ ਸਾਰਾ ਕਾਰੋਬਾਰ ਜ਼ਮੀਨ ਜਾਇਦਾਦ ਦੋਦੇ ਦੇ ਨਾਂ ਦਿਲਵਾ ਕੇ, ਉਹਨੂੰ ਵੀ ਖੁਸ਼ੀਆਂ ਮਿਲੀਆਂ, ਪੁੱਤਰ ਵੀ ਮਿਲਿਆ, ਸਭ ਕੁਛ ਮਿਲ ਗਿਆ। ਇੱਧਰ ਕਰੋੜੀਆ ਨਿਹਾਲ ਹੋ ਗਿਆ, ਗੁਰਸਿੱਖ ਬਣ ਗਿਆ ਤੇ ਕਹਿੰਦੇ ਨੇ ਬੁਰੇ ਨਾਲ ਸਭ ਬੁਰਾ ਕਰੇਂਦੇ, ਮਾਫ ਕਰਨ ਕੇ ਸਿਆਣੇ। ਬੁਰੇ ਨਾਲ ਤੇ ਸਾਰੇ ਬੁਰਾ ਕਰਦੇ ਨੇ, ਪਰ ਬੁਰੇ ਨਾਲ ਕਿੰਜ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ, ਬੁਰਿਆਂ ਦੇ ਨਾਲ ਨੇਕੀ ਕਿਸ ਤਰ੍ਹਾਂ ਕਰਨੀ ਇਹ ਤਾਂ ਗੁਰੂ ਨਾਨਕ ਜਾਣਦਾ। ਇਸੇ ਵਾਸਤੇ ਤਾਂ ਉਸ ਗੁਰੂ ਨਾਨਕ ਨੂੰ ਚਾਰੇ ਵਰਨ ਦੇ ਲੋਕ ਆ ਕੇ ਝੁਕਦੇ ਨੇ, ਕਿਉਂਕਿ ਗੁਰੂ ਨਾਨਕ ਸਾਰਿਆਂ ਨਾਲ ਪਿਆਰ ਕਰਦਾ, ਸਾਰਿਆਂ ਦੇ ਦੁੱਖ ਨਾਲ ਦੁਖੀ ਹੁੰਦਾ, ਸਾਰਿਆਂ ਨੂੰ ਸੁੱਖ ਦਿੰਦਾ ਔਰ ਉਪਦੇਸ਼ ਕਰਦਾ। ਐ ਭਾਈ, ਉਸ ਅਕਾਲ ਪੁਰਖ ਦੇ ਨਾਮ ਤੋਂ ਬਲਿਹਾਰ ਜਾਓ ਜਿਹਨੇ ਇਹ ਸੰਸਾਰ ਬਣਾਇਆ, ਉਹਦਾ ਨਾਮ ਜਪੋ ਤਾਂ ਕਿ ਤੁਹਾਡਾ ਜੀਵਨ ਸੁੱਖਾਂ ਦੇ ਨਾਲ

ਇਹ ਮੰਡੀ ਤੋਂ ਪਰੇ ਹੈ, ਮਨੀਕਰਨ ਜਾਈਏ ਤਾਂ ਰਸਤੇ ਵਿੱਚ ਆਉਂਦਾ ਨਗਰੋਟਾ। ਜਦੋਂ ਸਾਰੀ ਸੰਗਤ

ਸਰ ਦੀ ਸੰਗਤ ਹੱਥ ਜੋੜ ਕੇ ਮਹਾਂਪੁਰਖਾਂ ਕੋਲੋਂ ਪੁੱਛਣ ਲੱਗੀ ਮਹਾਰਾਜ, ਜਦੋਂ ਸਾਰੀ ਸੰਗਤ ਅਸੀਂ ਮਿਲ ਕੇ ਬੋਲਦੇ ਸੀ ਤਾਂ ਇੱਕ ਬੜੀ ਮਿੱਠੀ ਜਿਹੀ ਆਵਾਜ਼ ਆਉਂਦੀ ਸੀ, ਉਹ ਕੌਣ ਬੋਲਦਾ ਸੀ? ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਪਿਆਰਿਓ ਜਦੋਂ ਸੰਗਤ ਮਿਲ ਕੇ ਬੋਲਦੀ ਹੈ ਨਾ, ਮੇਰਾ ਗੁਰੂ ਨਾਨਕ ਆਪ ਵੀ ਬਹਿ ਕੇ ਕੀਰਤਨ ਕਰਦਾ, ਆਪ ਵੀ ਬੋਲਦਾ। ਤਾਂ ਇਸ ਲਈ ਆਓ ਉਸ ਰਸ ਮਾਣਨ ਲਈ, ਉਹ ਆਵਾਜ਼ ਸੁਣਨ ਲਈ,

ਮੈਂ ਥੋੜੀ ਸੇ ਗਵਾਈਏ ਸਤਨਾਮ ਸ੍ਰੀ ਵਾਹਿਗੁਰੂ।

ਕੋਲ ਪਾਇਆ ਤਾਂ ਤੈਨੂੰ ਇੱਕ ਸਮਝਾਇਆ, ਇਹਨਾਂ ਜਨਤਾ ਕਿ ਸਿੱਖਣਾ ਹੀ ਵੇਖੀ ਜਦ ਤੂੰ ਪਾਇਆ ਇਕਰਾਂ ਨੂੰ ਤੂੰ ਮੇਲਾ ਕਾਪਾ ਤੂੰ ਪਾਇਆ ਗੁਰਕਿਰਪਾ ਤੇ ਜਾਣਿਆ ਜਿੱਥੇ ਸੁਦਾ ਬਿਹਾਇਆ ਚਾਹੇ ਦੇਵ ਭਾਈ ਸਮਾਰਾ ਸਤਨਾਮ ਸੀ।

ਯਹਾਂ ਕਾਲੇ ਕਾਲਨਾ ਪੇਸ਼ਵਾ ਨਾ ਪਚਾਰੀ ਐਸੀ ਕਰਾਂ ਛੇੜੀਏ ਦਰਗੇ ਗਿਆ ਹਾਰੀਏ ਪੜਿਆ ਪਿਉਂਦੀਆਂ ਵਿਚਾਰ ਕੇ ਵਿਚਾਰੀਏ ਮੁਚਲੇ ਤੋਂ ਅੱਗੇ ਮਾਰੀਏ ਸਤਨਾਮ ਸ੍ਰੀ ਵਾਹ।

ਤੇ ਸਾਧ ਸੰਗਤ ਦੇ ਜੋੜੇ ਚੱਲ ਰਹੇ ਹੈ। ਗੁਰਮੁਖੀ ਦੇ ਗਰੀਬ ਕੀਰਤਨ ਦਾ ਭੋਗ ਪਾਇਆ, ਹੁਕਮ ਹੋਇਆ ਸੇਵਕਾਂ ਨੂੰ ਤੁਸੀਂ ਸ਼ਬਦ ਦੀ ਹਾਜ਼ਰੀ ਕਰ। ਕੀਰਤਨ ਆਰੰਭ ਕੀਤਾ, ਸ਼ਬਦ ਪੜਿਆ, ਕੋਈ ਆਨ ਮਿਲਾ ਰਿਹਾ ਮੇਰਾ ਪ੍ਰੀਤਨ ਪਿਆ। ਹਾਉਸਿਸ ਤਿਆਗ ਵਿਚਾਰੀ ਦਰਸ਼ਨ ਹਰ ਦੇ ਸੰਕੇਤ ਹੈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਤੇ ਜੇ ਸੁਖਦੇ ਤਾਂ ਤੁਝੇ ਐਰਾ ਦੀ ਦੁੱਖ ਵੀ ਤੁਝੇ ਤੇ ਆਈ, ਜੇ ਭੁਖਦੇ ਤਾਂ ਇੱਕ ਹੀ ਰਾਜਾ ਦੁੱਖ ਵਿੱਚ ਸੁਖ ਬਣਾਈ। ਤਨਵਰ ਕਾਠ ਕਾਠ ਸਭ ਅਰਪੀਰ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਧੋਵਾ ਜੋ ਦੇਵੇ ਸੁਖ। ਸੰਗਮ ਜੁੜੀ ਅੰਮ੍ਰਿਤ ਵੇਲੇ ਇੱਕ ਹੋਣਾ ਬਾਬਾ ਜੀ ਵਿਰਾਗ ਲਗਾ ਕੇ ਜੁੜੇ ਸਨ ਅਕਾਲ ਪੁਰਖ। ਸਵੇਰੇ ਸੁੱਖ ਪੜ੍ਹੀ ਬਾਬਾ ਜੀ ਨੇ ਵਿਰਾਗ ਦਾ, ਕਹਿਣ ਲੱਗੇ ਭਾਈ ਜੀ ਕੀ ਪੜ੍ਹੇ? ਗਰੀਬ ਰਿਵਾਜ ਪੱਖਾ ਫੇਰੀ ਪਾਣੀ ਧੋਵਾ ਜੋ ਦੇਵੇ। ਬਾਬਾ ਜੀ ਕਹਿਣ ਲੱਗੇ ਕਦੇ ਪੱਖਾ ਫੇਰਿਆ ਵੀ ਹੈ ਕਿ ਐਵੇਂ ਪੜ੍ਹੀ ਜਾਂਦੇ? ਕਦੇ ਸੰਗਤਾਂ ਵਾਸਤੇ ਪਾਣੀ ਧੋਏ? ਹੱਥ ਜੋੜ ਕੇ ਕਿਹਾ ਨੇ ਗਰੀਬ ਰਿਵਾਜ, ਅਸੀਂ ਤਾਂ ਪੰਗਤੀਆਂ ਪੜ੍ਹਨ ਦੇ। ਬਾਬਾ ਜੀ ਕਹਿਣ ਲੱਗੇ ਫਿਰ ਜੇ ਅਮਲ ਨਹੀਂ ਕੀਤਾ ਤਾਂ ਸਾਨੂੰ ਕਿਸ ਤਰ੍ਹਾਂ ਉਪਦੇਸ਼ ਕਰ ਸਕਦੇ? ਅਸੀਂ ਨਹੀਂ ਉਜਿਆ ਕੀਰਤਨ ਸੁਣਾ। ਪਿਆਰੀ ਸਾਧ ਸੰਗਤ, ਸੰਤ ਮਹਾਰਾਜ, ਸੰਤ ਸ੍ਰੀਰਾਮ ਸਿੰਘ ਜੀ, ਸਾਰਾ ਜਨ ਉਹਨਾਂ ਦੇ ਪਿਤਾ ਜੀ ਦਾਸ ਜੋੜੀ ਵਾਲਾ ਸਿੰਘ ਵਾਜੇ ਤੋਂ ਉਠਾ ਦਿੱਤਾ। ਮਨ ਚ ਬੜੀ ਨਿਰਾਸ਼ਤ ਹੋਈ, ਬਾਬਾ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਆਏ, ਉਲਟਾ ਨਿਰਾਸ਼ ਜੀ। ਕਿਸੇ ਗੁਰਮੁਖ ਨੇ ਕਿਹਾ ਕਿ ਉਦਾਸ ਨਾ ਹੋ, ਕਿਉਂਕਿ ਬਾਬਿਆਂ ਦੀ ਤਾਕਨਾ ਹੀ ਤਾਕ ਹੈ। ਮਹਾਂਪੁਰਸ਼ਾਂ ਨੂੰ ਤਾਕ ਦੇਣ ਦੀ ਉਹਨੂੰ ਕੁਝ ਦੇਣਾ, ਮਾਤਰ ਉਸ ਬੱਚੇ ਨੂੰ ਕੁਝ ਕਹਿੰਦਾ ਹੈ ਜੀ, ਇਹਨੂੰ ਲਹਿਰ ਬਣਾਉਣਾ ਹੁੰਦਾ, ਕੁਝ ਉਪਰਾਲਾ ਕਰੋ। ਸੋਚਿਆ ਕਿ ਪੱਖੇ ਦਾ ਤਾਂ ਮੌਸਮ, ਕਿਉਂਕਿ ਉੱਥੇ ਬੜੀ ਠੰਡ ਹੁੰਦੀ। ਖਿਆਲ ਆਇਆ ਵੀ ਪਾਣੀ ਹੈ, ਪਰ ਪਾਣੀ ਬੜਾ ਨੀਵਾਂ, ਚਸ਼ਮਾ ਬੜੀ ਦੂਰ, ਉੱਥੋਂ ਇਸ਼ਨਾਨ ਕਰਕੇ ਮਸਾਂ ਉੱਪਰ ਚੜਿਆ ਜਾਂਦਾ। ਕੋਸ਼ਿਸ਼ ਕੀਤੀ ਪਿਆਰੀ ਸਾਧ ਸੰਗਤ, ਸਿਰ ਦੇ ਉੱਤੇ ਸੀਲ ਚੁੱਕ ਲੈ, ਸਾਰਾ ਸਾਰਾ ਤੇਲ ਦੇ ਕਨੈਕਟਰ ਚਸ਼ਮੇ ਤੇ ਪਹੁੰਚੇ, ਪਾਣੀ ਭਰ ਲਿਆ, ਚੜ੍ਹਾਈ ਚੜ੍ਹਨੀ ਸ਼ੁਰੂ ਕਰ ਦਿੱਤੀ। ਬੜਾ ਸਾਹ ਚੜਿਆ, ਆਖਿਰਕਾਰ ਜਿੱਥੇ ਦੇ ਉੱਪਰ ਆਏ ਤਾਂ ਬਾਬਾ ਜੀ ਵੀ ਨਿਤਨੇਮ ਤੋਂ ਬਾਅਦ ਬਾਹਰ ਨਿਕਲੇ। ਚਿੱਟੇ ਦੁੱਧ ਵਰਗੇ ਬਸਤਰ, ਚਿੱਟਾ ਦੁੱਧ ਵਰਗਾ ਦਾੜਾ, ਮਸਤਕ ਤੇ ਰੱਬੀ ਨੂੰ, ਨੇਤਰਾਂ ਵਿੱਚ ਰੱਬੀ ਮਸਤੀ। ਬਾਬਾ ਜੀ ਕਹਿ ਰਹੇ ਹਨ, ਦਾਸ ਜਿੱਥੇ ਸਾਰਾ ਜੱਥਾ ਪਾਣੀ ਲੈ ਕੇ ਉੱਪਰ ਪਹੁੰਚੇ, ਬਾਬਾ ਜੀ ਨੇ ਦੂਰੋਂ ਹੀ ਵੇਖਿਆ ਮੁਸਕਰਾ। ਬਾਬੇ ਦੀ ਮੁਸਕਰਾਹਟ ਵਿੱਚ ਵੀ ਬੜੀ ਬਖਸ਼ੀ ਨੇੜੇ ਆਏ, ਕਹਿਣ ਲੱਗੇ ਰੱਖ ਦੋ ਪੀਸ, ਜੇ ਤੇਰੇ ਪਾਣੀ ਦੇ ਪੀਸ ਰੱਖੇ ਤਾਂ। ਕਹਿਣ ਲੱਗੇ ਕੋਈ ਨੀ, ਸਾਡੇ ਹੋਵੋਗੇ ਨਹੀਂ ਗਰੀਬ ਨਿਵਾਸ, ਭਾਵੇਂ ਫਸ ਗਏ ਪਰ ਫਿਰ ਵੀ ਨਹੀਂ ਕਿਹਾ। ਬਾਬਾ ਜੀ ਪ੍ਰਸੰਨਤਾ ਵਿੱਚ ਆਏ, ਕਹਿਣ ਲੱਗੇ ਕੋਈ ਨੀ, ਭਾਵੇਂ ਇੱਕ ਪੀਰ ਲਿਆਂਦਾ ਜੇ, ਹੁਣ ਪੰਕਤੀ ਪੜ੍ਹਨ ਜੋਗੇ ਤਾਂ ਬਣ ਗਏ ਨਾ ਆਪੋ ਗਰੀਬ। ਬਾਬਾ ਜੀ ਕਹਿਣ ਲੱਗੇ ਬਾਣੀ ਕਹਿਣ ਮਾਤ, ਕਹਿਣ ਦਾ ਅਸਰ ਥੋੜਾ ਹੁੰਦਾ, ਕਮਾਈ ਕਰਕੇ ਕਿੰਨੀ ਉਹਦਾ ਅਸਰ ਪੂਰ। ਰਤਨਾਂ ਦਾ ਬੋਲਿਆ ਕੰਨਾਂ ਤੱਕ ਰਹੇ, ਮਨ ਤੇ ਜਾ ਕੇ ਕਦੇ ਨੀ, ਮਨ ਦਾ ਬੋਲਿਆ ਆ ਮਨ ਤੇ ਜਾ ਕੇ ਵੱਧਦਾ। ਤਾਂ ਬਾਬਾ ਜੀ ਕਹਿੰਦੇ ਸਨ, ਭਾਈ ਕਮਾਈ ਕਰਕੇ ਦੁਨੀਆਂ ਨੂੰ ਇਤਨੀ ਮਹਾਨ ਧਨ ਬਾਬਾ ਜੀ ਨੇ ਤਪੱਸਿਆ ਕੀਤੀ। ਸਰੀਰ ਜੀ ਨਿਰਬਲ ਹੋ ਗਿਆ, ਲੱਕੜੀ ਦੀਆਂ ਘੋੜੀਆਂ ਬਣਾ ਕੇ ਫੜ ਕੇ ਬਾਬਾ ਜੀ ਸਾਰੀ ਸਾਰੀ ਰਾਤ ਖਲੋਤ ਚਲੀ। ਇੱਥੇ ਹੀ ਬਸ ਨਹੀਂ, ਫਿਰ ਕੇਸ ਬਣ ਰਹੇ, ਕਿਉਂਕਿ ਇਹ ਸਰੀਰ ਨੂੰ ਦਰਦ ਹੋਵੇ ਕਿਧਰੇ ਸੌਣ ਨਾ ਜਾਵੇ। ਇਤਨੀ ਮਹਾਨ ਧਨ ਹੈ, ਐਵੇਂ ਤਾਂ ਦੁਨੀਆਂ ਨੇ ਪੂਜੀ ਬਾਬਾ ਜੀ ਨੂੰ, ਕਿਉਂਕਿ ਬਾਬਾ ਜੀ ਨੇ ਧੰਨ ਗੁਰੂ ਨਾਨਕ ਦੀ ਪੂਜਾ ਕੀਤੀ ਹੈ। ਇਸ ਵਾਸਤੇ ਜਿਸ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ। ਅੱਜ ਮੇਰੇ ਧੰਨ ਗੁਰੂ ਨਾਨਕ ਨੇ ਮਹਾਨ ਤਪੱਸਿਆ ਕੀਤੀ, ਭਾਰੀ ਕਰੀ ਤਪੱਸਿਆ, ਬੜੇ ਭਾਗ ਹੱਥੋਂ ਬਣਾਈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿੱਧਰ ਬਾਬਾ ਪਹਿਲਾ ਸੱਚਖੰਡ ਨਾਮਿਤ ਨਾਮ ਕਰੀ ਸੀ, ਨਾਮ ਦਾ ਖਜ਼ਾਨਾ ਲਿਆਂਦਾ ਪਿਆਰੇ ਸਾਡੇ ਵਾਸਤੇ ਬਾਬੇ ਨੇ, ਤੇ ਨਾਲ ਗਰੀਬੀ ਨਿਮਰਤਾ। ਨਿਮਰਤਾ ਸਭ ਤੋਂ ਵੱਡੀ ਹੈ। ਬਾਬਾ ਦੇਖੇ ਧਿਆਨ ਸਰ, ਜਲਦੀ ਸਭ ਪ੍ਰਿਥਵੀ ਦਿਸਾਈ, ਬਾਜੋ ਗੁਰੂ ਗੁਬਾਰ ਹੈ, ਹੈ ਗਲਤੀ ਸੁਣੀ ਲੁਕਾਈ, ਬਾਬੇ ਭੇਸ ਬਣਾਇਆ ਉਦਾਸੀ ਕੀ ਰੀਤ ਚਲਾਈ, ਫਿਰ ਦਰਿਆ ਸੋਧਨ ਧਰਤ ਨਾਮ ਦਾ ਖਜ਼ਾਨਾ। ਇਹ ਜਿਹੜਾ ਦੁੱਖ ਜੀ ਨੂੰ ਰਿੜ ਕੇ ਸਾਰਾ ਗੁਰਮਤ ਕੱਢ ਕੇ
پاتشاہ دنیا ملن واسطے تر پے پھر کس طرح ہر گھر کے لیے جا کے بخشا کیتیاں اور پھر شام کے دیوان بےنتی کریں گے تو آپ پیری خاص آپ دھن ہو وڈیا پاتروں والے ہو گرمخ مہاری پائے کہڑے پیار راستے بیٹھے امرت ویلے یہ خاص وقت درس یہ خاص سنس درس کل جب بھی عالت کی چادر ملا کے ہنس اڈاریاں مار کے آپ صاحبان ستکھنڈ بھی جڑے ہو دیر پہ بڑے تھی سارے دیو دیوتا کون ہوں جا دیوتے والے کام کر راج کون ہوں جا راجا والے کام کر پرے دات کتنے بکی بلہائی گر اپنے دیوہاری سلوار جن مانس سے دیوتے کی یہ کر نہ لگی تو آؤ یہ سات سنگو نانک کے پاتشاہ سنیا کا پوتر پاؤن دن بخش کرو سر جی اسی طرح آپ نے کرنا

ਕੇ ਕੱਲੇ ਆਏ ਹਾਂ, ਇੱਕ ਦਿਨ ਕੱਲੇ ਹੀ ਤੁਰ ਜਾਣਾ ਤੇ ਇਕਾਂਤ ਵਿੱਚ ਬਹਿ ਕੇ ਆਪਣੇ ਸਾਰੇ ਸੀ ਮੂਲ ਮੰਤਰ ਦਾ ਜਾਪ ਕਰਿਆ। ਸੰਤ ਬੜਾ ਮਹਾਂ ਬੜੀ ਸ਼ਕਤੀ ਹੈ ਇਹ ਲੰਕਾਰੀ ਮੰਤਰ, ਜਿਤਨਾ ਜਪਦਾ ਇਹਦਾ ਬੜਾ ਲਾਭ ਤੇ ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿਦਿਆਂ ਹਰ ਨਾ ਉਹ ਨਾਮ ਵਾਹਿਗੁਰੂ ਜੀ ਦਾ ਇਹ ਜਪਾਂਗੇ ਸਤਿਗੁਰੂ ਦੀਆਂ ਮਿਹਰਾਂ ਫਿਰ ਸਾਨੂੰ ਕੀ ਮਿਲੇਗਾ, ਸਾਡਾ ਜੀਵਨ ਸਫਲਾ ਫਿਰ ਸਾਡਾ ਇਹ ਲੋਕ ਦੁਖੀ ਪਰ ਲੋਕ ਲਗਾਈਏ ਉਸ ਤੋਂ ਉਪਰੰਤ ਕੀਰਤਨ ਮਾਤਰੀ ਔਰ

ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ, ਗੁਰਮੁਖ ਨਾ

0: ਸੋ ਸਫਾ ਸਾਧਰ ਕਿੰਨਾ ਜੀਆਂ ਦੀ ਸੰਭਾਲ ਸਾਈ ਕਾਲ ਕਮਾਉਣੀ ਤੋਂ ਛੋਟੀ ਤਨੇ ਪਾਸ ਨਾਨਕੇ ਕੀ ਵਾਰੀ ਹੁਣ ਜੀਣਾ ਯਾਰ ਸੋ ਕਰੇ ਜੇ ਫਿਰ ਜਾ ਸੋ ਪੁੱਤਰਾ ਆਮ ਸੀ ਵਾਹਿਗੁਰੂ
1: ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਜੀ ਦੀ ਮਹਾਨ ਬਖਸ਼ਿਸ਼ ਦੁਆਰਾ ਆਪ ਜੀ ਦੇ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਕਰਦੇ ਹੋਏ

Uh-huh.

ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ। ਖੇਮ ਸ਼ਾਂਤ ਰਿਦ ਨਵ ਨਿਦ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ। ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ। ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦਿਸਟੇਤਾ। ਇਹ ਫਲ ਤਿਸ ਜਨ ਕੈ ਮੁਖ ਪਨੇ ਗੁਰੂ ਨਾਨਕ ਨਾਮ।

ਮੇਰੇ ਨਿਤ ਨਿਯਮ ਕਰਦਿਆਂ ਹੋਇਆਂ ਕਿਸੇ ਦਿਨ ਕੋਈ ਵਿਘਨ ਪਵੇ ਤਾਂ ਹੇ ਨਿਰੰਕਾਰ ਤੇਰੇ ਚਰਨਾਂ ਵਿੱਚ ਬੇਨਤੀ ਹੈ ਕਿ ਉਸ ਵਿਘਨ ਨੂੰ ਦੂਰ ਕਰਨ ਵਾਸਤੇ ਬਲ ਵੀ ਤੂੰ ਆਪ ਦੇ। ਤੇਰਾ ਪ੍ਰਾਪਤ ਕੀਤਾ ਹੋਇਆ ਬਲ

ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਆਏ ਤੇ ਜਦੋਂ ਦਰਸ਼ਨ ਕੀਤਾ ਤੇ ਮਨ ਮੰਨ ਗਿਆ। ਆ ਮਨ ਜਿੱਥੇ ਮੰਨਣਾ ਹੁੰਦਾ ਨਾ, ਉਹ ਉੱਥੇ ਇੱਕ ਨਜ਼ਰ ਤੇ ਹੀ ਮੰਨ ਜਾਂਦਾ, ਪਹਿਲੀ ਨਜ਼ਰ ਤੇ ਹੀ ਮੰਨ ਜਾਂਦਾ। ਜਦੋਂ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਆਖਿਆ ਮੈਂ ਗੁਰੂ ਦੀ ਭਾਲ ਕਰ ਰਿਹਾ ਸਾਂ ਤੇ ਅੱਜ ਮੈਨੂੰ ਗੁਰੂ ਪ੍ਰਾਪਤ ਹੋ ਗਏ। ਉਸ ਦਿਨ ਤੋਂ ਬਾਅਦ ਬਾਬਾ ਅਮਰਦਾਸ ਜੀ ਆਪਣੇ ਘਰ ਨਹੀਂ ਗਏ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਲੱਗ ਗਏ। ਰੋਜ਼ ਗਾਗਰ ਦੀ ਸੇਵਾ ਕਰਨੀ, ਖੰਡੂਰ ਸਾਹਿਬ ਤੋਂ ਗਾਗਰ ਲੈਣੀ, 5 ਮੀਲ ਤੁਰਦੇ ਹੋਏ ਬਿਆਸਾ ਨਦੀ

ਕਿ ਬਾਦਸ਼ਾਹ ਪਿੱਠ ਹੋ ਰਹੀ ਹੈ ਹੁਣ ਇੱਥੋਂ ਦੀ, ਮੈਨੂੰ ਮਾਫ਼ੀ ਦੇ ਦੇ। ਤੇ ਆਪ ਨੇ ਫਿਰ ਜਾਣਾ ਵਿਆਸਾ ਨਦੀ ਤੋਂ ਜਲ ਦੀ ਗਾਗਰ ਭਰਨੀ, ਸਿਰ ਤੇ ਚੁੱਕਣੀ ਤੇ ਫਿਰ ਸਤਕਾਰ ਦੇ ਨਾਲ ਮਨ ਵਿੱਚ ਪਾ

ਤੇ ਜਦੋਂ ਸਾਲ ਬੀਤ ਜਾਣਾ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬੁਲਾ ਕੇ ਬਾਬਾ ਅਮਰਦਾਸ ਜੀ ਨੂੰ ਇੱਕ ਪਰਨਾ ਦੇ ਦੇਣਾ ਤੇ ਉਹ ਪਰਨਾ ਲੈ ਕੇ ਬਾਬਾ ਅਮਰਦਾਸ ਜੀ ਸਿਰ ਤੇ ਬੰਨ ਲੈਂਦੇ ਸਨ। ਸਾਰੇ ਸਾਲ ਦੀ ਸੇਵਾ ਦਾ ਫਲ ਕੀ ਮਿਲਣਾ? ਇੱਕ ਪਰਨਾ। ਲੇਕਿਨ ਕਦੇ ਮਨ ਵਿੱਚ ਨਹੀਂ ਆਇਆ ਮੈਨੂੰ ਇੱਕ ਪਰਨਾ ਹੀ ਮਿਲਿਆ ਏਡੀ ਸੇਵਾ ਕਰਕੇ। ਆਖਿਆ ਨਹੀਂ, ਅੱਜ ਜਿੰਦ ਵੀ ਲੱਗ ਜਾਵੇ ਗੁਰੂ ਦੀ ਸੇਵਾ ਵਿੱਚ ਤਾਂ ਇਹ ਥੋੜੀ ਹੈ। ਸਾਧ ਸੰਗਤ ਬੋਲੋ ਸ੍ਰੀ। ਸੇਵਾ ਕਰਦਿਆਂ ਕਰਦਿਆਂ ਅੱਜ 12 ਸਾਲ ਦਾ ਆਖਰੀ ਦਿਨ ਆਇਆ ਜਦੋਂ ਬਾਬਾ ਅਮਰਦਾਸ ਜੀ ਨੇ ਗਾਗਰ ਚੁੱਕੀ। ਨੇਮ ਨਹੀਂ ਟੁੱਟਣ ਦਿੱਤਾ। 12 ਸਾਲ ਦੇ ਵਿੱਚ ਕੋਈ ਦਿਨ ਐਸਾ ਨਹੀਂ ਖੁੰਜਾਇਆ ਜੋ ਸੇਵਾ ਤੋਂ ਬਿਨਾਂ ਚਲਾ ਗਿਆ। ਅੱਜ 12 ਸਾਲ ਦਾ ਆਖਰੀ ਦਿਨ ਹੈ। ਅੱਜ ਏਡਾ ਚੱਖੜ ਚੱਲ ਰਿਹਾ ਹੈ, ਏਡਾ ਮੀਂਹ ਪੈ ਰਿਹਾ ਕਿ ਰਸਤਾ ਨਜ਼ਰ ਨਹੀਂ ਆਉਂਦਾ। ਆਪ ਪੁੱਠੀ ਪੈਰੀ ਤੁਰਦੇ ਹੋਏ ਅੱਧੇ ਰਸਤੇ ਪਹੁੰਚੇ, ਜਿੱਥੇ ਆਪ ਅੱਧ ਰਸਤੇ ਵਿੱਚ ਆਰਾਮ

ਕਿਉਂਕਿ ਮਨ ਵਿੱਚ ਸ਼ਰਧਾ ਸੀ ਕਿ ਇਹ ਜਲ ਮੈਂ ਗੁਰੂ ਵਾਸਤੇ ਲੈ ਕੇ ਜਾ ਰਿਹਾ ਤੇ ਸੱਚੇ ਪਾਤਸ਼ਾਹ ਦੇ ਇਸ ਜਲ ਦੇ ਨਾਲ ਇਸ਼ਨਾਨ ਕਰ। ਜਦੋਂ ਜਲ ਦੀ ਗਾਗਰ ਨਾ ਡਿੱਗਣ ਦਿੱਤੀ, ਖੜਾਕ ਹੋਇਆ, ਅੰਦਰੋਂ ਜੁਲਾਹੇ ਨੇ ਪੁੱਛਿਆ

ਜਿਸ ਨੂੰ ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਥਾਂ ਮਿਲ ਜਾਵੇ ਉਹ ਨਿਥਾਵਾਂ ਦਾ ਉਹ ਤਾਂ ਥਾਂ ਵਾਲਾ ਬਣ ਜਾਂਦਾ। ਸਤਿਗੁਰੂ ਬੋਲੋ ਸ੍ਰੀ। ਆ ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ। ਆਪ ਤਾਂ ਚਲੇ ਗਏ, ਜਲ ਦੀ ਸੇਵਾ ਜਦੋਂ ਕੀਤੀ ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ ਦੀਵਾਨ ਸਜਿਆ, ਗੁਰੂ ਅੰਗਦ ਦੇ ਪਾਤਸ਼ਾਹ ਨੇ ਆਖਿਆ ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ ਗੁਰੂ ਅੰਗਦ ਦੇ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ। ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ ਚਰਨਾਂ ਤੇ, ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਸਾਧ ਸੰਗਤ ਬੋਲ

ਤੁਸੀਂ ਸਾਨੂੰ ਜਿੱਤ ਲਿਆ। ਇਸ ਸੇਵਾ ਦੇ ਬਲ ਤੇ ਹੀ ਤੁਸੀਂ ਸਾਨੂੰ ਰਿਝਾ ਲਿਆ ਤੇ ਫਿਰ ਕਿੱਡੇ ਵਰ ਦਿੱਤੇ। ਆਖਿਆ ਕੌਣ ਕਹਿੰਦਾ ਕਿ ਗੁਰੂ ਅਮਰਦਾਸ ਨਿਥਾਵਾਂ ਹੈ? ਨਾ ਬਈ, ਗੁਰੂ ਅੰਗਦ ਦੇ ਪਾਤਸ਼ਾਹ ਨੇ ਵਰ ਦਿੱਤੇ, ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਗੁਰੂ ਅਮਰਦਾਸ ਨਿਤਾਣਿਆਂ ਦਾ ਤਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਨਿਆਸ਼ਰਿਆਂ ਦਾ ਆਸਰਾ, ਗੁਰੂ ਅਮਰਦਾਸ ਨਿਲਜਿਆਂ ਦੀ ਲੱਜ, ਗੁਰੂ ਅਮਰਦਾਸ ਨਿਪੱਤਿਆਂ ਦੀ ਪੱਤ, ਗੁਰੂ ਅਮਰਦਾਸ ਨਿਤਰਿਆਂ ਦੀ ਤਾਰ।

ਉਹ ਟਹਿਣੀ ਉਤਨੀ ਚੁੱਕਦੀ ਚਲੀ ਜਾਂਦੀ ਹੈ। ਏਡੀ ਸੇਵਾ ਕਰਕੇ 12 ਸਾਲ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ, ਤੇ ਫਿਰ ਕੀ ਹੋਏ, ਗੁਰੂ ਨਾਨਕ ਦਾ ਰੂਪ ਬਣ ਗਏ। ਸਤਿ ਸ੍ਰੀ ਅਕਾਲ।

ਪਖੜ ਚਲਦਾ ਹੋਵੇ, ਮੀਂਹ ਵਸਦਾ ਹੋਵੇ, ਇਹ ਖਿਆਲ ਰੱਖ ਤੇਰੀ ਸੇਵਾ ਔਰ ਤੇਰੇ ਨਿਤਨੇਮ ਵਿੱਚ ਫਰਕ ਨਾ ਪਵੇ, ਤਾਂ ਬਖਸ਼ਿਸ਼ਾਂ ਦਾ ਹੱਕਦਾਰ ਹੋਵੇਗਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ ਸ਼ਬਦ ਵਿੱਚ ਬਖਸ਼ਿਸ਼

ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈ ਜਚਨ ਉਪਜਾਇਓ, ਆਦ ਅੰਤ ਏਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵਕਨ ਕੋ ਸਿਵ ਗੁਣ ਸੁਖ ਦਿਓ, ਸਤਰਨ ਕੋ ਪਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਨ, ਭਲੇ ਬੁਰੇ ਕੀ ਪੀਰ ਪਛਾਣ, ਚੀਤੀ ਤੇ ਕੁੰਚਰ ਅਸਥੂਲਾ, ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ

हर सिमरत तेरी लाज रहे, हर सिमरत जम कछ न रहे, बिन हर सगल

ਰਾਗ ਬਿਲਾਵਲ ਮਹਿਲਾ ਪੰਜਵਾਂ ਦੂਫ ਦੇ ਘਰ ਅੱਠਵਾਂ। ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ, ਆਈ ਐਮ ਨਥਿੰਗ ਓ ਗੋਡ, ਐਵਰੀਥਿੰਗ ਇਜ਼ ਯੋਰਸ। ਈਗ ਹੈ ਨਿਰਗੁਣ ਊਗ ਹੈ ਸਰਗੁਣ, ਕੇਲ ਕਰਤ ਵਿੱਚ ਸਵਾਮੀ ਮੇਰਾ। In this world, you are the absolute, formless Lord. In the world hereafter, you are the related Lord of form. You play it both ways. Nagar mein aap, bahar pun aapan, prab mere ko sagal basera. You exist within the city and beyond it as well. Oh my God, you are everywhere. Aape hi rajan, ਆਪੇ ਹੀ ਰਾਇਆ, ਕਹਿ ਕਹਿ ਠਾਕੁਰ, ਕਹਿ ਕਹਿ ਚੇਰਾ। ਯੂ ਯੋਰ ਸੈਲਫ ਆਰ ਦਾ ਕਿੰਗ ਐਂਡ ਯੂ ਯੋਰ ਸੈਲਫ ਆਰ ਦਾ ਸਬਜੈਕਟ। ਇਨ ਵਨ ਪਲੇਸ ਯੂ ਆਰ ਦਾ ਲਾਰਡ ਐਂਡ ਮਾਸਟਰ ਐਂਡ ਇਨ ਅਨਦਰ ਪਲੇਸ ਯੂ ਆਰ ਦਾ ਡਿਸਾਈਪਲ। ਕਾਕੋ ਦੁਰਾਓ ਕਾਸਿਓ ਬਲਬੰਚਾ, ਜਹ ਜਹ ਪੇਖੋ ਤਹ ਤਹ ਨੇਰਾ। ਫਰੋਮ ਹੂਮ ਸ਼ੁਡ ਆਈ ਹਾਈਡ, whom should I try to deceive? Wherever I look, I see you near at hand. Sad murat gur petyo nanak, mil sagar bund nahi anheera. O Nanak, I have met with Guru, the embodiment of holy saints. Like the drop of water merges into the ocean, it cannot be distinguished as separate again. Main nahi prab sab kuch tera. The Shabad is composed in Rag Emily Bilawal. It's a combination of Rag Yaman and Rag Bilawal. And the Taal is Panjtaal Di Swari, 15 beats.

ਅਸਥਾ ਚੋਂ ਪੈਰ ਕੱਢਿਆ ਤਾਂ ਪਿਤਾ ਜੀ ਨੇ ਇੱਕ ਦਿਨ ਬੁਲਾਇਆ, ਕਹਿਣ ਲੱਗੇ, ਨਾਨਕ ਜੇ ਤੂੰ ਕੋਈ ਕੰਮ ਕਰਦਾ ਹੋਵੇ, ਜੇ ਤੇਰੇ ਪਾਸ ਕੋਈ ਕਮਾਈ ਦਾ ਸਾਧਨ ਹੋਵੇ ਤਾਂ ਹੁਣ ਮੈਂ ਤੇਰੀ ਸ਼ਾਦੀ ਬਾਰੇ ਵਿਚਾਰ ਕਰਾਂ। ਰਿਸ਼ਤੇ ਆਉਂਦੇ ਨੇ ਪਰ ਸ਼ਰਮ ਆਉਂਦੀ ਹੈ, ਹਾਂ ਕਿਸ ਨੂੰ ਕਿਵੇਂ ਕਰਾਂ। ਜਿਸ ਦਾ ਪੁੱਤਰ ਕਮਾਉਂਦਾ ਨਾ ਹੋਵੇ ਉਸਦੇ ਵਿਆਹ ਬਾਰੇ ਬਾਪ ਕਿਵੇਂ ਹਾਂ ਕਰੇ। ਮੈਨੂੰ ਸ਼ਰਮ ਆਉਂਦੀ ਹੈ, ਸਿਰ ਝੁਕ ਜਾਂਦਾ ਹੈ। ਜੇ ਤੂੰ ਕਮਾਈ ਕਰਦਾ ਹੁੰਦਾ ਅੱਜ ਮੈਂ ਨਿਧੜਕ ਹੋ ਕੇ ਤੇਰਾ

ਇਹ ਮਾਇਆ ਸਾਥ ਨਹੀਂ ਜਾਣੀ। ਔਰ ਹੈਰਾਨੀ ਦੀ ਗੱਲ ਹੈ ਕਿ ਇਸੇ ਮਾਇਆ ਵਿੱਚ ਸਾਰਾ ਸੰਸਾਰ ਮੋਇਆ ਹੋਇਆ। ਇਸ ਮਾਇਆ ਨੇ ਸਭ ਨੂੰ ਮੋਹ ਰੱਖਿਆ ਹੈ। ਕਿਸੇ ਦਾ ਵੀ ਮਨ ਮਾਇਆ ਤੋਂ ਪਰੇ ਨਹੀਂ ਜਾਂਦਾ। ਤੇ ਕੋਈ ਵਿਰਲਾ ਹੀ ਇਸ ਗੱਲ ਨੂੰ ਬੁੱਝਦਾ ਹੈ, ਸਮਝਦਾ ਹੈ। ਤਾਂ ਪਿਤਾ ਜੀ ਕਹਿਣ ਲੱਗੇ, ਨਾਨਕ ਤੈਨੂੰ ਉਪਦੇਸ਼ ਦੇਣ ਵਾਸਤੇ

ਲਿਆ ਹੀ ਨੇ। ਉਹ ਇੱਕ ਪਿਤਾ ਸਨ ਔਰ ਪਿਤਾ ਹੀ ਪੂਰੇ ਹੋ ਗਏ। ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਪੁੱਤਰ ਸਮਝਦੇ ਸਨ ਔਰ ਪੁੱਤਰ ਹੀ ਸਮਝਦੇ ਰਹੇ। ਇਸ ਤੋਂ ਵੱਧ ਕੁਛ ਨਾ ਸਮਝ ਸਕੇ। ਉਸੇ ਘਰ ਵਿੱਚ ਉਹਨਾਂ ਦੀ ਭੈਣ ਬੇਬੇ ਨਾਨਕੀ ਹੈ, ਹੈ ਤਾਂ ਉਸਦਾ ਵੀ ਰਿਸ਼ਤਾ ਭਰਾ ਦਾ, ਪਰ ਉਹ ਪੀਰ ਵੀ ਸਮਝਦੀ ਏ, ਗੁਰੂ ਵੀ ਸਮਝਦੀ ਏ। ਉਸੇ ਨਗਰ ਵਿੱਚ ਉਸ ਨਗਰ ਦਾ ਮਾਲਕ ਹੈ ਰਾਏ ਬੁਲਾਰ, ਉਹ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਰੱਬ ਦਾ ਰੂਪ ਸਮਝਦਾ ਹੈ, ਪਰ ਮਹਿਤਾ ਕਾਲੂ ਜੀ ਨਹੀਂ ਸਮਝ ਸਕੇ।

ਉਹ ਜਦੋਂ ਆਪਣੀ ਚੁੱਪ ਵਿੱਚ ਹੁੰਦੇ ਨੇ ਤਾਂ ਮਾਤਾ ਪਿਤਾ ਨੂੰ ਸ਼ੰਕਾ ਹੁੰਦੀ ਹੈ, ਕਿਧਰੇ ਨਾਨਕ ਨੂੰ ਕੋਈ ਬਿਮਾਰੀ ਤਾਂ ਨਹੀਂ, ਤਾਂ ਵੈਦ ਬੁਲਾ ਲੈਂਦੇ ਨੇ ਤੇ ਫਿਰ ਵੈਦ ਸੱਦ ਕੇ ਇਲਾਜ ਕਰਵਾਉਂਦੇ ਨੇ। ਵੈਦ ਬੁਲਾਇਆ, ਵੈਦ ਦੀ ਪਕੜ ਟੰਡੋਲੇ ਬਾਂਹ, ਪਰ ਗੁਰੂ ਸਾਹਿਬ ਕਹਿੰਦੇ ਨੇ ਭੋਲਾ ਵੈਦ ਨਾ ਜਾਣਦਾ, ਕਿ ਇਹ ਵੈਦ ਵੀ ਨਹੀਂ ਜਾਣਦਾ ਤੇ ਘਰਦੇ ਵੀ ਨਹੀਂ ਜਾਣਦੇ ਕਿ ਮੈਨੂੰ ਕੋਈ ਬਿਮਾਰੀ ਹੈ। ਇਹ ਸਭ ਸਮਝਦੇ ਨੇ ਮੈਂ ਬਿਮਾਰ ਹਾਂ, ਪਰ ਕਰਕ ਕਰੇ ਕਿ ਮਨ ਮੇਰੇ ਤਾਂ ਦਿਲ ਵਿੱਚ ਕਸ਼ਟਾਂ ਪੈ ਰਹੀਆਂ ਨੇ ਉਸ ਪ੍ਰੀਤਮ ਵਾਸਤੇ, ਬਸ ਬਿਮਾਰੀ ਤਾਂ ਇਹੀ। ਕਦੇ ਜਦੋਂ ਚੁੱਪ ਹੋ ਜਾਂਦੇ ਨੇ ਤਾਂ ਆਂਢ ਗੁਆਂਢ ਵੀ ਕਹਿੰਦੇ ਨੇ ਮੈਂ ਤਾਂ ਕਾਲੂ ਜੀ ਨੂੰ, ਔਰ ਇਹਨਾਂ ਨੂੰ ਵੀ ਸ਼ੱਕ ਪੈਂਦਾ ਕਿਧਰੇ ਭੂਤ ਪ੍ਰੇਤ ਨਾ ਚਿੰਬੜਿਆ ਹੋ, ਕਿਧਰੇ ਬਾਹਰਲੀ ਸਾਇਆ ਨਾ ਹੋ। ਸਿਆਣਿਆਂ ਨੂੰ ਸੱਦ ਕੇ ਉਸ ਦਾ ਇਲਾਜ ਕਰਾਉਂਦਾ। ਹੈਰਾਨੀ ਦੀ ਗੱਲ ਹੈ, ਜਦੋਂ ਬਿਮਾਰੀ ਲਈ ਵੈਦ ਨੂੰ ਸੱਦਿਆ ਤਾਂ ਵੈਦ ਤਾਂ ਉਪਦੇਸ਼ ਲੈ ਗਿਆ, ਜਦੋਂ ਭੂਤਾਂ ਪ੍ਰੇਤਾਂ ਵਾਸਤੇ ਸਿਆਣਿਆਂ ਨੂੰ ਸੱਦਿਆ ਉਹ ਵੀ ਉਪਦੇਸ਼ ਲੈ ਗਏ। ਪਰ ਮਾਤਾ ਪਿਤਾ ਨੇ ਉਪਦੇਸ਼ ਨਾ ਲਿਆ,

ਗੁਰੂ ਜੀ ਮੱਕੀ ਤੋਂ ਪਾਰ ਰੋਮ ਸ਼ਹਿਰ ਵਿੱਚ ਪਹੁੰਚ ਗਏ। ਪਾਦਰੀਆਂ ਨੂੰ ਮਿਲੇ, ਉਨ੍ਹਾਂ ਈਸਾਈਆਂ ਨੇ

ਖੇੜਿਆ ਸੋਧਣ ਧਰਤ ਲੁਕਾਈ ਜਦੋਂ ਬੇਬੇ ਨਾਨਕੀ ਨੇ ਦੋਨੋਂ ਸਾਹਿਬਜ਼ਾਦਿਆਂ ਨੂੰ ਅੱਗੇ ਕੀਤਾ ਸੀ ਤਾਂ ਗੁਰੂ ਜੀ ਨੇ ਆਖਿਆ ਸੀ ਕਿ ਜੇਕਰ ਲਾਲ ਸਭ ਰੱਬ ਦੇ ਦੁਖੀ ਦਿਸਣ ਕਰਾਂ ਕੀ ਮੈਂ ਦੋਹਾਂ ਤੋਂ ਲਾ ਰਿਹਾ। ਇਸ ਵੇਲੇ ਮੈਨੂੰ ਉਸ ਵਾਹਿਗੁਰੂ ਪਰਮਾਤਮਾ ਦੇ ਲਾਲ ਜੋ ਇਨਸਾਨ ਪੈਦਾ ਕੀਤੇ ਨੇ ਉਸਦੇ ਪੁੱਤਰ ਨੇ ਉਸਦੇ ਬੱਚੇ ਨੇ ਇਹ ਸਭ ਦੁਖੀ ਦਿਸ ਰਹੇ ਨੇ।

ਅਸਾਂ ਗੁਰੂ ਜੀ ਦਾ ਤਰੀਕਾ ਭਾਈ ਮਰਦਾਨਾ ਜੀ ਨੂੰ ਆਖਿਆ। ਮਰਦਾਨਿਆਂ ਦੋ ਝੋਲੇ ਲਿਆ, ਫਕੀਰਾਂ ਵਾਲਾ ਵੇਸ ਧਾਰਨ ਕੀਤਾ ਹੋਇਆ ਤੇ ਉਸ ਇਲਾਕੇ ਵਿੱਚ ਤਾਂ ਬਾਬਾ ਜੀ ਨੂੰ ਜਿਹੜਾ ਤੱਕਦਾ ਸੀ ਇਹ ਸੋਚਦਾ ਸੀ ਕਿ ਮੁਸਲਮਾਨ ਫਕੀਰ ਹੈ। ਐਸਾ ਭੇਸ ਬਣਾਇਆ ਸੀ ਭਾਈ ਸਾਹਿਬ। ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਮੱਕੇ ਗਏ ਨੇ ਨੀਲ ਵਸਤਰ ਧਾਰੇ ਬਨਵਾਰੇ, ਆਸਾ ਹੱਥ ਕਿਤਾਬ ਕੱਛ ਪੂਜਾ ਬਾਂਗ ਮੁਸੱਲਾ ਧਾਰੀ, ਇਹੋ ਜਿਹਾ ਭੇਸ ਬਣਾਇਆ ਸੀ ਬਾਬਾ ਜੀ ਨੇ। ਕਿਉਂਕਿ ਬਾਬਾ ਜੀ ਆਪ

ਉਧਰੋਂ ਘਰੋਂ ਬਾਦਸ਼ਾਹ ਆਇਆ। ਉਸਨੇ ਦੇਖਿਆ ਕਿ ਦੋ ਫਕੀਰ ਠੀਕਰੀਆਂ ਇਕੱਠੀਆਂ ਕਰ ਰਹੇ ਨੇ। ਹੈਰਾਨੀ ਦੀ ਗੱਲ ਹੈ, ਫਕੀਰਾਂ ਵਾਲਾ ਦੇਸ਼ ਠੀਕਰੀਆਂ ਇਕੱਠੀਆਂ ਕਰ ਰਹੇ ਨੇ, ਝੋਲੇ ਭਰ ਰਹੇ ਨੇ ਠੀਕਰੀਆਂ, ਭਿਕਸ਼ਾ ਮੰਗ ਰਹੇ ਹੋਣ ਤਾਂ ਜੱਚਦਾ ਵੀ ਹੈ, ਪਰ ਇਹ ਫਕੀਰ ਠੀਕਰੀਆਂ ਇਕੱਠੀਆਂ ਕਰ ਰਹੇ ਨੇ। ਰੁਕਿਆ, ਪੁੱਛਿਆ, ਆਖਿਆ ਵੀ ਬੜੀ ਹੈਰਾਨੀ ਦੀ ਗੱਲ ਹੈ, ਤੁਸੀਂ ਫਕੀਰਾਂ ਵਾਲਾ ਵੇਸ ਧਾਰਨ ਕਰਕੇ ਠੀਕਰੀਆਂ ਇਕੱਠੀਆਂ ਕਰ ਇਹ ਕਰਨੀਆਂ ਕੀ ਨੇ? ਗੁਰੂ ਜੀ ਕੀ ਚਾਹੁੰਦੇ ਸਨ? ਇਹੀ ਤਾਂ ਸਮਾਂ ਬਣਾਉਣਾ ਚਾਹੁੰਦੇ ਸਨ ਔਰ ਬਣ ਗਿਆ। ਗੁਰੂ ਜੀ ਦਾ ਢੰਗ ਹੀ ਐਸਾ ਹੁੰਦਾ ਸੀ। ਜਦੋਂ ਗੰਗਾ ਜੀ ਗਏ ਤਾਂ ਜਿੱਥੇ ਚੜ੍ਹਦੇ ਵੱਲ ਨੂੰ ਪਾਣੀ ਦੇ ਰਹੇ ਸਨ, ਗੁਰੂ ਜੀ ਪੱਛਮ ਨੂੰ ਪਾਣੀ ਦੇਣ ਲੱਗ ਪਏ, ਸੂਰਜ ਲਹਿੰਦੇ ਵੱਲ ਪਾਣੀ ਦੇਣ ਲੱਗ ਪਏ। ਤਰੀਕਾ ਹੈ ਸਮਝਾਉਣ ਦਾ ਕਿ ਕੋਈ ਸਵਾਲ ਤਾਂ ਕਰੇ, ਫਿਰ ਮੈਂ ਜਵਾਬ ਦੇਵਾਂ। ਕਾਰੂ ਨੇ ਵੀ ਸਵਾਲ ਕੀਤਾ ਕਿ ਕੀ ਕਰਨੀਆਂ ਨੇ? ਗੁਰੂ ਸਾਹਿਬ ਕਹਿਣ ਲੱਗੇ, ਇਹ ਠੀਕਰੀਆਂ ਜਦੋਂ ਮੈਂ ਮਰ ਕੇ ਜਾਵਾਂਗਾ ਨਾ, ਉਸ ਪ੍ਰਭੂ ਦੀ ਦਰਗਾਹ ਵਿੱਚ ਇਹ ਨਾਲ ਲੈ ਜਾਵਾਂਗਾ, ਇਸ ਲਈ ਮੈਂ ਠੀਕਰੀਆਂ ਹੀ ਇਕੱਠੀਆਂ ਕਰਦਾ ਰਹਿੰਦਾ ਹਾਂ ਜਦੋਂ ਦੀ ਸੁਰਤ ਸੰਭਾਲੀ ਹੈ। ਬੜੇ ਭੰਡਾਰ ਭਰੇ ਨੇ ਠੀਕਰੀਆਂ, ਇਹ ਮੈਂ ਨਾਲ ਲੈ ਜਾਣੀਆਂ ਨੇ। ਤਾਂ ਕਾਰੂ ਨੇ ਠਹਾਕਾ ਮਾਰਿਆ, ਜ਼ੋਰ ਦੀ ਹੱਸਿਆ, ਕਹਿਣ ਲੱਗਿਆ ਅੱਜ ਤੱਕ ਤੂੰ ਠੀਕਰੀਆਂ ਵੀ ਲਗਿਆ ਹੈ ਉਸ ਦਰਗਾਹ ਵਿੱਚ? ਤਾਂ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਮੈਂ ਤਾਂ ਸੁਣਿਆ ਹੈ ਕਿ ਇਸ ਦੇਸ਼ ਦਾ ਬਾਦਸ਼ਾਹ ਕਾਰੂ, ਜਿਸਨੇ 40 ਗੰਜ ਜੋੜ ਰੱਖੇ ਨੇ, ਉਸਨੇ ਵੀ ਨਾਲ ਲਿਜਾਣੇ ਨੇ। ਤਾਂ ਕਾਰੂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਜ਼ਮੀਨ ਖਿਸਕਣ ਲੱਗੀ ਕਾਰੂ ਦੇ ਪੈਰਾਂ ਥੱਲੋਂ। ਉਸਨੇ ਸੋਚਿਆ ਕਿ ਅੱਜ ਤੱਕ ਇਤਨਾ ਲਾਜਵਾਬ ਕਿਸੇ

ਕਹਿਣ ਲੱਗਾ ਜੀ ਆਪਣੀ ਮੁਕਤੀ ਆਪਣੇ ਪਾਸ ਰੱਖੋ। ਮੇਰੇ ਪੁੱਤਰ ਹਾਲੇ ਬੱਚੇ ਨੇ, ਜਵਾਨੀ ਦੀ ਮਸਤੀ ਵਿੱਚ ਤੁਰੇ ਫਿਰਦੇ ਨੇ, ਇਹ ਕਮਾ ਨਹੀਂ ਸਕਦੇ, ਖਾ ਨਹੀਂ ਸਕਦੇ। ਤੋ ਗੁਰਮੁਖੋ, ਹਰ ਇੱਕ ਬਜ਼ੁਰਗ ਨੂੰ, ਹਰ ਇੱਕ ਪਿਤਾ ਨੂੰ ਇਹ ਭਰਮ ਦੇਖੋ, ਜਿਨ੍ਹਾਂ ਦੇ ਸਿਰ ਤੇ ਪਿਤਾ ਨਹੀਂ ਰਹੇ ਉਹਨਾਂ ਦੀ ਵੀ ਰੋਟੀ ਚੱਲ ਰਹੀ, ਉਹ ਵੀ ਕਮਾਉਣਗੇ, ਉਹ ਵੀ ਖਾਣਗੇ ਔਰ ਖਾਂਦੇ। ਇੱਕ ਭਰਮ ਹੈ, ਵਹਿਮ ਹੈ, ਮੁਕਾਲਤਾ ਹੈ। ਹਰ ਇੱਕ ਪਿਤਾ ਸੋਚਦਾ ਹੈ ਕਿ ਮੈਂ ਹੀ ਕਮਾ ਕੇ ਦਿੰਦਾ, ਮੇਰੇ ਪੁੱਤਰ ਤਾਂ ਐਸੇ ਹੀ। ਗੁਰੂ ਜੀ ਕਹਿਣ ਲੱਗੇ, ਚੰਗਾ ਵੇ ਬਜ਼ੁਰਗਾ, ਸਾਡਾ ਤੇਰੇ ਨਾਲ ਵਚਨ ਹੋਇਆ, ਅਸੀਂ ਟੁੱਟੇ ਹਾਂ, ਤੈਨੂੰ ਮੁਕਤੀ ਜ਼ਰੂਰ ਦੇਣੀ, ਜੇ ਹੁਣ ਨਹੀਂ ਲੈਣੀ ਫੇਰ ਸਹੀ।

ਤਾਂ ਹੁਣ ਉਹ ਨੌਜਵਾਨ ਪੁੱਤਰ ਨੇ ਉਹਨਾਂ ਨੇ ਸੇਵਾ ਕੀਤੀ, ਪੁੱਛਿਆ ਤੁਹਾਡਾ ਬਜ਼ੁਰਗ ਕਿੱਥੇ? ਕਹਿਣ ਲੱਗੇ ਜੀ ਜਿਸ ਦਿਨ ਤੁਸੀਂ ਆਏ ਸੀ ਥੋੜੇ ਦਿਨ ਬਾਅਦ ਸਰੀਰ ਛੱਡ ਗਿਆ ਸੀ। ਤਾਂ ਗੁਰੂ ਜੀ ਨੇ ਅੰਤਰਯਾਮੀ ਸਤਿਗੁਰੂ ਘੱਟ ਘੱਟ ਦੀਆਂ ਜਾਣਨਹਾਰ ਤ੍ਰਿਲੋਕੀ ਦੇ ਮਾਲਕ ਦਿਵ ਦ੍ਰਿਸ਼ਟੀ ਨਾਲ ਵੇਖਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਬਜ਼ੁਰਗ ਹਾਲੇ ਬਾਹਰ ਨਹੀਂ ਜਾ ਸਕਦਾ। ਮੋਹਦੀਆਂ ਤੜਾਵਾਂ ਇਤਨੀਆਂ ਜ਼ਬਰਦਸਤ ਵੱਜੀਆਂ ਹੋਈਆਂ ਨੇ ਬਈ ਜਿਨ੍ਹਾਂ ਦਾ ਮੋਹ ਇਤਨਾ ਜ਼ਿਆਦਾ ਵੱਜਿਆ ਰਹਿੰਦਾ ਉਹ ਵੀ ਫਿਰ ਪ੍ਰੇਤ ਬਣ ਕੇ ਉਹਨਾਂ ਹੀ ਘਰਾਂ ਵਿੱਚ ਰਹਿ ਜਾਂਦਾ।

ਤੇ ਇਹਨਾਂ ਦੀ ਪੰਜਾਲੀ ਵਿੱਚ ਬੈਲ ਬਣ ਕੇ ਜੁਪਿਆ ਹੋਇਆ ਹੈ, ਖੇਤੀ ਕਰਨੀ ਹੈ ਔਰ ਆਪਣੇ ਪੁੱਤਰਾਂ ਦੀਆਂ ਸੋਟੀਆਂ ਪੁਰਾਣੀਆਂ ਖਾ ਰਹੇ। ਗੁਰੂ ਜੀ ਉਸ ਪੰਜਾਲੀ ਵਿੱਚ ਜੁਟੇ ਹੋਏ ਬੈਲ ਦੇ ਪਾਸ ਗਏ, ਸਿਰ ਤੇ ਹੱਥ ਰੱਖਿਆ, ਮਿਹਰ ਕੀਤੀ, ਉਸ ਨੂੰ ਆਖਿਆ, ਕਿਉਂ ਬਈ ਹੁਣ ਤਾਂ ਮੋਹ ਦੀਆਂ ਚੋਟਾਂ ਖਾ ਰਹੇ, ਹੁਣ ਤਾਂ ਇਹਨਾਂ ਪੁੱਤਰਾਂ ਦੀਆਂ ਪੁਰਾਣੀਆਂ ਖਾ ਰਿਹਾ, ਹੁਣੇ ਮੁਕਤ ਹੋ ਜਾ। ਉਸਨੇ ਸਿਰ ਮਾਰ ਦਿੱਤਾ, ਉਸਦੀ ਆਤਮਾ ਚੋਂ ਆਵਾਜ਼ ਆਈ ਕਿ ਜਿਤਨੇ ਦਾ ਮੈਂ ਮਰਾਂਗਾ ਉਤਨੇ ਦਾ ਇਹਨਾਂ ਨੂੰ ਹੋਰ ਲੈਣਾ ਪਵੇਗਾ। ਕੋਈ ਮਰ ਕੇ ਬੈਲ ਬਣੇ, ਇਹ ਤਾਂ ਬਾਬਾ ਜੀ ਦੀ ਨਜ਼ਰ ਵੇਖ ਸਕਦੀ, ਪਰ ਅਸੀਂ ਇਤਨਾ ਜ਼ਰੂਰ ਵੇਖਿਆ ਕਿ ਮਨੁੱਖਾ ਜਨਮ ਵਿੱਚ ਰਹਿੰਦਿਆਂ ਹੋਇਆਂ ਬਦੋਬਦੀ ਪੁੱਤਰਾਂ ਦੀ ਗ੍ਰਸਤੀ ਪੰਜਾਲੀ ਵਿੱਚ ਸਿਰ ਜ਼ਰੂਰ ਦੇ ਰੱਖਦੇ ਨੇ ਔਰ ਧੀਆਂ ਪੁੱਤਰਾਂ ਦੇ ਮੋਹ ਦੀਆਂ ਚੋਟਾਂ ਖਾਂਦੇ ਨੇ ਸਾਰੀ ਉਮਰਾਂ ਇਵੇਂ। ਉਹ ਤਾਂ ਬੈਲ ਬਣ ਕੇ ਹੀ ਬੈਲ ਦੀ ਜੂਨ ਭੋਗ ਰਿਹਾ ਸੀ, ਇੱਥੇ ਅਸੀਂ ਮਨੁੱਖ ਵੇਖੀ ਨੇ ਜਿਹੜੇ ਬੈਲ ਦੀ ਜੂਨ ਭੋਗ ਰਹੇ ਨੇ। ਬਦੋਬਦੀ ਪੰਜਾਲੀ ਵਿੱਚ ਸਿਰ ਦੇ ਰੱਖਣ ਤਾਂ ਬੈਲ ਦੀ ਜੂਨ ਹੈ, ਮਨੁੱਖਾ ਦਾ। ਗੁਰੂ ਜੀ ਨੇ ਤਾਂ ਆਖਿਆ ਕਿ ਮੁਕਤ ਹੋ ਜਾ, ਬਸ ਕੋਈ ਜ਼ਿਆਦਾ ਚਿੰਤਾ ਨਾ ਕਰ, ਇਹ ਆਪੇ ਕਮਾਉਣਗੇ ਖਾਣਗੇ, ਪਰ ਐਸੀ ਕਿਸੇ ਵਿੱਚ ਬੇਫਿਕਰੀ ਨਹੀਂ ਆਉਂਦੀ। ਐਸਾ ਮਾਰਗ, ਐਸੀ ਪੂਰੀ ਸ਼ਾਂਤੀ ਵੀ ਕਿਸੇ ਦੇ ਹੱਥ ਵਿੱਚ ਨਹੀਂ ਹੈ। ਸਭ ਅਸ਼ਾਂਤ ਨੇ ਆਪਣੇ ਧੀਆਂ ਪੁੱਤਰਾਂ ਕਰਕੇ, ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦਿਸੇ ਕੋਈ। ਇਸ ਮੋਹ ਦੀਆਂ ਕੜਾਵਾਂ ਚ ਵੱਜਿਆ ਹੋਇਆ ਇਨਸਾਨ, ਗੁਰੂ ਸਾਹਿਬ ਕਹਿੰਦੇ ਨੇ ਕੋਈ ਸੁਖੀ ਦੇਸੀ ਨਹੀਂ ਰਿਹਾ। ਮੈਂ ਤਾਂ ਗੁਰੂ ਜੀ ਫਿਰ ਚਲੇ ਗਏ। ਭਾਈ ਮਰਦਾਨਾ ਜੀ ਹੱਸਦੇ ਨੇ, ਸੱਚੇ ਪਾਤਸ਼ਾਹ ਇਹ ਬੈਲ ਬਣ ਕੇ ਚੋਟਾਂ ਖਾ ਰਿਹਾ ਹੈ, ਪਰ ਇਸਨੇ ਮੁਕਤੀ

ਨਜ਼ਰ ਪਰ ਕੁੱਤਾ ਬਣ ਕੇ ਪਹਿਰਾ ਦੇ ਗਿਆ। ਬੈਲ ਦੀ ਜਾਨ ਤੋਂ ਕੁੱਤੇ ਦੀ ਜਾਨ ਚਾਹਦਾ। ਮਰਦਾਨਿਆਂ ਹੁਣ ਤਾਂ ਆਪਾਂ ਨੂੰ ਘਰ ਜਾਣਾ ਪਵੇਗਾ। ਕਿਉਂ ਗਰੀਬ ਨਿਵਾਜ਼? ਮਰਦਾਨਿਆਂ ਹੁਣ ਤਾਂ ਉਹ ਬਿਰਗ ਕੁੱਤਾ ਬਣ ਕੇ ਪਹਿਰਾ ਦਿੰਦਾ ਹੈ, ਘਰ ਵਿੱਚ ਰਹਿੰਦਾ। ਚੱਲ ਪਏ ਘਰ ਨੂੰ ਆਏ, ਪ੍ਰਸ਼ਾਦੇ ਦੀ ਬੁਰਕੀ ਪਾਈ, ਕੁੱਤਾ ਨੇੜੇ ਆਇਆ। ਗੁਰੂ ਜੀ ਨੇ ਸਿਰ ਤੇ ਹੱਥ ਰੱਖਿਆ, ਉਸ ਨੂੰ ਸੋਝੀ ਹੋ ਗਈ ਕਿ ਮੈਂ ਕੌਣ ਹਾਂ ਤੇ ਇਹ ਕੌਣ ਹਾਂ। ਗੁਰੂ ਜੀ ਨੇ ਆਖਿਆ, ਕਿਉਂ ਬਈ? ਮੋਹ ਦੀਆਂ ਚੋਟਾਂ ਖਾਂਦਾ ਖਾਂਦਾ ਇਤਨੀ ਗੰਦੀ ਜੂਨ ਵਿੱਚ ਪਹੁੰਚ ਗਏ, ਹੁਣ ਤੇਰਾ ਪਾਰੋ ਤਾਰਾ ਕਰ ਦਈਏ। ਉਸਦੀ ਆਤਮਾ ਚੋਂ ਆਵਾਜ਼ ਆਈ, ਮੈਨੂੰ ਹਾਲੇ ਮੁਕਤੀ ਦੀ ਲੋੜ ਨਹੀਂ, ਇਹ ਮੇਰੇ ਪੁੱਤਰ ਬੜੇ ਅਵੇਸਲੇ ਨੇ, ਇਹ ਬੜੇ ਅਵੇਸਲੇ ਨੇ ਪੁੱਤਰ ਮੇਰੇ। ਦਿਨ ਭਰ ਰਾਤ ਸਾਰੀ ਸੁੱਤੇ ਰਹਿੰਦੇ ਨੇ, ਅੱਧੇ ਦਿਨ ਹੋਏ ਤੱਕ ਜਾਗਦੇ ਨੇ। ਪਿਛਵਾੜਾ ਨੰਗਾ ਹੈ, ਚੋਰ ਤਾਂ ਇੱਕ ਰਾਤ ਚ ਲੁੱਟ ਕੇ ਲੈ ਜਾਣ ਜੇ ਮੈਂ ਪਹਿਰਾ ਨਾ ਦੇ। ਸਾਰੇ ਬਜ਼ੁਰਗਾਂ ਨੂੰ ਐਸਾ ਹੀ ਖਦਸ਼ਾ ਰਹਿੰਦਾ ਹੈ, ਭਾਵੇਂ ਕੋਈ ਕੁੱਤੇ ਦੀ ਜਾਨ ਵਿੱਚ ਜਾਵੇ ਜਾਂ ਨਾ ਜਾਵੇ, ਪਰ ਮਨੁੱਖ ਜਾਮੇ ਵਿੱਚ ਹੀ ਪਹਿਰਾ ਹੀ ਤਾਂ ਦਿੰਦੇ ਨੇ ਕਈ ਬਜ਼ੁਰਗ ਪੁੱਤਰਾਂ ਧੀਆਂ ਨੂੰ। ਵੇਲ ਨਹੀਂ ਕਹਿ ਦਿੰਦੇ ਨੇ, ਬੱਚਿਆਂ ਦਾ ਧਿਆਨ ਰੱਖਣਾ। ਫਿਰ ਕਹਿ ਦਿੰਦੇ ਨੇ, ਹੁਣ ਬੱਚਿਆਂ ਨੂੰ ਛੁੱਟੀਆਂ ਨੇ, ਅਸੀਂ ਘੁੰਮ ਫਿਰ ਆਈਏ, ਤੁਸੀਂ ਘਰ ਖਿਆਲ ਰੱਖਣਾ। ਪਹਿਰੇ ਤੋਂ ਸਿਵਾ ਡਿਊਟੀ ਕਿਹੜੀ ਰਹਿ ਜਾਂਦੀ ਹੈ? ਪਹਿਰਾ ਹੀ ਦਿੰਦਾ ਹੈ, ਪਰ ਉਹੋ ਜੇ ਬਜ਼ੁਰਗਾਂ ਨੂੰ ਵੀ ਕਹੀਏ ਕਿ ਹੁਣ ਨਿਤਨੇਮ ਕਰਿਆ ਕਰੋ, ਤਾਂ ਉਹਨਾਂ ਦੇ ਪਾਸ ਵੀ ਸਮਾਂ ਨਹੀਂ। ਕਿਉਂਕਿ ਇਨ ਮਾਇਆ ਜਗ ਮੋਹ। ਗੁਰੂ ਜੀ ਕਹਿਣ ਲੱਗੇ, ਚੰਗਾ ਬਈ, ਤੇਰੀ ਮਰਜ਼ੀ, ਹੋਰ ਚੋਟਾਂ ਖਾ ਲਈ। ਫਿਰ ਗਏ, ਕਾਫੀ ਸਮੇਂ ਬਾਅਦ ਆਏ। ਗੁਰੂ ਜੀ ਨੇ ਪੁੱਛਿਆ, ਬਈ ਉਹ ਕੁੱਤਾ ਕਿੱਥੇ ਜਿਹੜਾ ਘਰ ਵਿੱਚ? ਆਖਿਆ, ਜੀ ਤੁਸੀਂ ਗਏ ਤੇ ਥੋੜੇ ਦਿਨ ਬਾਅਦ ਸਰੀਰ ਛੱਡ ਗਏ। ਗੁਰੂ ਜੀ ਨੇ ਦਿਵ ਦ੍ਰਿਸ਼ਟੀ ਨਾਲ ਵੇਖਿਆ ਕਿ ਕੁੱਤੇ ਤੋਂ ਮਰ ਕੇ ਉਸਦੀ ਆਤਮਾ ਇੱਕ ਸਰਪ ਵਿੱਚ ਪ੍ਰਵੇਸ਼ ਕੀਤੀ, ਸੱਪ ਬਣਿਆ ਹੋਇਆ ਸੀ। ਉਹ ਇੱਕ ਵਾਰ ਪੰਘੂੜੇ ਵਿੱਚ ਖੇਲਦੇ ਬੱਚੇ ਵੱਲ ਜਾ ਰਿਹਾ ਸੀ, ਪੜੋਸੀਆਂ ਨੇ ਮਾਰਿਆ। ਬਾਣੀ ਚ ਲਿਖਿਆ ਹੈ ਕਿ ਅੰਤ ਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਐਸਾ ਚਿੰਤਨ ਕਰਦਿਆਂ ਹੋਇਆ ਮੌਤ ਹੋ ਜਾਵੇ, ਪੈਸਾ ਪੈਸਾ ਸਿਮਰਦਿਆਂ ਮੌਤ ਹੋ ਜਾਵੇ, ਤਾਂ ਕਹਿੰਦੇ ਨੇ ਸਰਪ ਜੋਨ ਬਣ ਵਾਲਾ ਉੱਤਰ, ਉਸਨੂੰ ਸੱਪ ਦੀ ਜੂਨ ਲੈਣੀ ਪਵੇਗੀ। ਤੇ ਦੂਸਰੀ ਗੱਲ, ਗੁਰੂ ਸਾਹਿਬਾਂ ਨੇ ਸਹਿਸਕ੍ਰਿਤੀ ਦੇ ਸਲੋਕਾਂ ਵਿੱਚ ਇਹ ਦੱਸ ਦਿੱਤਾ ਕਿ ਜਿਸ ਨੇ ਗੁਰੂ ਨਹੀਂ ਧਾਰਨ ਕੀਤਾ, ਉਸਨੂੰ ਵੀ ਇਹਨਾਂ ਜੂਨਾਂ ਵਿੱਚ ਜਾਣਾ ਪਵੇਗਾ। ਗੁਰਮੰਤਰ ਹੀਣ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਿਸ਼ਟ ਨੇ, ਕੂਕਰੈ ਸੂਕਰੈ ਗਰਦਵੈ ਕਾਕੈ ਸਰਪ ਨੇ ਫੁੱਲ ਖਲ। ਕੁੱਤਾ ਬਣਨਾ ਪਵੇਗਾ, ਸੂਰ ਬਣਨਾ ਪਵੇਗਾ, ਖੋਤਾ ਬਣਨਾ ਪਵੇਗਾ, ਸਰਪ ਬਣਨਾ ਪਵੇਗਾ, ਕਾਂ ਬਣਨਾ ਪਵੇਗਾ, ਐਸੀਆਂ ਜੂਨਾਂ ਵਿੱਚ ਜਾਣਾ ਪਵੇਗਾ ਜਿਸ ਨੇ ਗੁਰੂ ਨਹੀਂ ਧਾਰਨ ਕੀਤਾ। ਬਈ ਗੁਰੂ ਵੀ ਧਾਰਨ ਕਰੋ, ਜਿਤਨੀ ਦੇਰ ਗੁਰੂ ਨਹੀਂ ਧਾਰਨ ਕਰਦੇ ਤਾਂ ਸਿੱਖੀ ਨਹੀਂ ਕਮਾ ਸਕਦੇ। ਸਿੱਖੀ ਦੀ ਰਹਿਤ ਮਰਿਆਦਾ ਉਸੇ ਦਿਨ ਸ਼ੁਰੂ ਹੋਵੇਗੀ ਜਦੋਂ ਤੁਸੀਂ ਪਹਿਲਾ ਕਦਮ ਰੱਖਿਆ, ਅੰਮ੍ਰਿਤ ਛਕ ਲਿਆ, ਗੁਰੂ ਧਾਰਨ ਕਰ ਲਿਆ। ਅੰਮ੍ਰਿਤ ਵੀ ਛਕਾਇਆ ਜਾਣਾ ਹੈ। ਅੰਮ੍ਰਿਤ ਛਕਾਉਣ ਵਾਸਤੇ ਆਪਣੇ ਨਾਮ, ਗੁਰਦੁਆਰਾ ਸਾਹਿਬ, ਸਤਿਕਾਰਯੋਗ ਗਿਆਨੀ ਜੀ ਪਾਸ, ਜਾਂ ਜਿੱਥੇ ਹੁਣ ਬਾਅਦ ਵਿੱਚ ਵਿਚਾਰ ਕਰਕੇ ਦੱਸ ਦਿੱਤਾ ਜਾਵੇਗਾ, ਦਫ਼ਤਰ ਵਿੱਚ ਗਿਆਨੀ ਜੀ ਪਾਸ ਆਪਣੇ ਨਾਮ ਲਿਖਾ, ਅੰਮ੍ਰਿਤ ਛਕ। ਜਿਹੜਾ ਗੁਰੂ ਮੰਤਰ ਤੋਂ ਹੀਣਾ ਹੈ, ਉਹ ਵੀ ਇਹਨਾਂ ਟੇਢੀਆਂ ਜੂਨਾਂ ਵਿੱਚ ਜਾਵੇਗਾ।
ਤੇ ਜਿਹੜਾ ਮਾਇਆ ਦਾ ਚਿਤਵਨ ਕਰਦਾ ਕਰਦਾ ਮਰ ਗਿਆ ਉਹ ਸਰਪ ਜੋਨ, ਗੁਰਬਾਣੀ ਚ ਲਿਖਿਆ ਸਰਪ ਜੋਨ ਵਲ ਵਲ ਸੱਪ ਦੀ ਜੋਨ ਚੋਂ ਮਾਰਿਆ ਪੜੋਸੀਆਂ ਨੇ, ਫਿਰ ਹੁਣ ਵੀ ਘਰ ਦੀ ਗੰਦੀ ਨਾਲੀ ਵਿੱਚ ਉੱਥੇ ਦਾ ਕਿਰਮ ਬਣ ਕੇ ਰਹਿ ਰਿਹਾ। ਗੁਰੂ ਜੀ ਨੇ ਦਿਵ ਦ੍ਰਿਸ਼ਟੀ ਨਾਲ ਵੇਖਿਆ। ਮਰਦਾਨਾ ਜੀ ਨੂੰ ਕਿਹਾ ਗੁਰੂ ਸਾਹਿਬਾਂ ਨੇ ਕਿ ਉਸ ਨਾਲੀ ਵਿੱਚੋਂ ਉਸ ਕਿਰਮ ਨੂੰ ਕੱਢ ਲਏ। ਮਰਦਾਨਾ ਜੀ ਨੇ ਉਸ ਗੰਦੇ ਨਾਲੇ ਵਿੱਚੋਂ ਉਸ ਕੀੜੇ ਨੂੰ ਕੱਢਿਆ, ਧੋ ਕੇ ਸਾਫ ਕਰਕੇ ਗੁਰੂ ਜੀ ਦੇ ਪਾਸ ਰੱਖਿਆ। ਗੁਰੂ ਜੀ ਨੇ ਉਸ ਨੂੰ ਚੁੱਕ ਲਿਆ, ਸਿਰ ਥੱਲੇ ਰੱਖਿਆ, ਆਪਣਾ ਚਰਨ ਲਾਇਆ ਤੇ ਉਸ ਨੂੰ ਪੁੱਛਿਆ, ਸਮਰੱਥਾ ਦਿੱਤੀ, ਪੁੱਛਿਆ ਵੀ ਹੁਣ ਕਲਿਆਣ ਕਰ ਦਈਏ ਤੇਰਾ, ਹੁਣ ਮੁਕਤੀ ਲੈਣੀ ਕਿ ਨਹੀਂ ਲੈਣੀ। ਹੁਣ ਤਾਂ ਉਹ ਰੋ ਰਿਹਾ ਸੀ ਤਾਂ ਹੀ ਕਿ ਹੁਣ ਮੇਰੀ ਬੜੀ ਬੁਰੀ ਹਾਲਤ ਹੈ, ਹੁਣ ਕਿਰਪਾ ਕਰੋ, ਹੁਣ ਕਿਰਪਾ ਕਰੋ, ਬਖਸ਼ ਦਿਓ, ਭੁੱਲਾਂ ਬਖਸ਼ ਦਿਓ, ਹੁਣ ਮੈਨੂੰ ਮੁਕਤੀ ਦੇ ਦੇ, ਆਪਣੇ ਚਰਨੀ ਲਾ ਲਾ। ਗੁਰੂ ਜੀ ਨੇ ਕਿਰਪਾ ਕੀਤੀ, ਮੁਕਤ ਕਰ ਦਿੱਤਾ, ਮੁਕਤੀ ਬਖਸ਼ ਦਿੱਤੀ। ਉਹ ਹੁਣ ਦੇਵ ਰੂਪ ਦਿਵ ਰੂਪ ਹੋ ਕੇ ਘਰ ਦੇ ਬੱਚਿਆਂ ਨੂੰ ਦਰਸ਼ਨ ਦੇ ਰਿਹਾ ਔਰ ਨਾਲ ਉਹਨਾਂ ਨੂੰ ਕਹਿੰਦਾ ਵੀ ਇਹ ਜਗਤ ਗੁਰੂ ਬਾਬਾ ਜੀ ਤੁਹਾਡੇ ਘਰ ਆਏ ਬੈਠੇ ਨੇ, ਜਿਤਨੀਆਂ ਮੋਹ ਦੀਆਂ ਚੋਟਾਂ ਮੈਂ ਖਾਧੀਆਂ ਨੇ ਤੁਸੀਂ ਨਾ ਖਾ ਲਿਆ। ਆਖਰ ਸੁਖ ਤਾਂ ਮੁਕਤੀ ਵਿੱਚ ਹੀ ਹੈ, ਆਖਰ ਇੱਥੇ ਹੀ ਪਹੁੰਚਣਾ ਪਵੇਗਾ। ਪਰ ਤੁਸੀਂ ਬੈਲ ਬਣ ਕੇ, ਕੁੱਤੇ ਬਣ ਕੇ, ਸੱਪ ਬਣ ਕੇ, ਕੀੜੇ ਬਣ ਕੇ ਨਾ ਪਹੁੰਚੇ। ਤੁਸੀਂ ਹੁਣ ਗੁਰੂ ਜੀ ਦਾ ਉਪਦੇਸ਼ ਲੈ ਲਓ ਤੇ ਤੁਸੀਂ ਮੁਕਤ ਹੋ ਜਾਓ। ਸਾਧ ਸੰਗਤ, ਆਪਾਂ ਵੀ ਕਿਤੇ ਇਵੇਂ ਨਾ ਕਰੀਏ। ਅਸੀਂ ਬਹੁਤ ਹਾਲਤ ਵੇਖਦੇ ਇਨਸਾਨਾਂ ਦੀ, ਐਸੀ ਵਿਚਰਦੇ ਸੰਗਤਾਂ ਵਿੱਚ ਜਿਨ੍ਹਾਂ ਦੀ ਹਾਲਤ ਬੈਲਾਂ ਵਰਗੀ ਹੈ, ਘਰ ਵਿੱਚ ਕੁੱਤਿਆਂ ਵਰਗੀ ਹਾਲਤ ਹੈ, ਸੱਪ ਵਾਂਗੂ ਮਾਇਆ ਤੇ ਬੈਠੇ ਰਹਿੰਦੇ, ਕਿਸੇ ਨੂੰ ਹੱਕ ਨਹੀਂ ਦੇਣਾ ਆਪਣਾ, ਮਰਨ ਕਿਨਾਰੇ ਹੋਏ ਪਏ ਪੁੱਤਰਾਂ ਨੂੰ ਨਹੀਂ ਦੇ ਸਕਦਾ। ਐਸੀ ਹਾਲਤ ਉਹ ਜਿਉਂਦੇ ਜਾਗਦੇ ਸਿਰਫ ਨੇ, ਫਿਰ ਬਈ ਗੰਦਗੀ ਦੇ ਕੀੜੇ ਹੀ ਬਣਨਾ ਪੈਂਦਾ ਹੈ। ਉਸ ਤੋਂ ਬਾਅਦ ਉਸ ਘਰ ਵਿੱਚ ਉਹ ਹਾਲਤ ਹੋ ਜਾਂਦੀ ਹੈ, ਫਿਰ ਸਾਹ ਲੈਣਾ ਮੁਸ਼ਕਿਲ ਹੁੰਦਾ ਤੇ ਫਿਰ ਬੰਦਾ ਜਾ ਕੇ ਰੋਂਦਾ ਹੈ, ਪਿੱਟਦਾ ਹੈ ਕਿ ਹੁਣ ਮੈਂ ਕੀ ਕਰਾਂ, ਬਈ ਹੁਣ ਕੋਈ ਕੀ ਕਰੇ। ਤੂੰ ਪਹਿਲਾਂ ਗੁਰੂ ਦੀ ਗੱਲ ਨਾ ਸੁਣ, ਉਪਦੇਸ਼ ਨਾ ਲਿਆ ਤੇ ਗੁਰੂ ਕਿਰਪਾ ਕਰੇ, ਇਹ ਬੈਲ ਬਣਨ, ਕੁੱਤੇ ਬਣਨ, ਸੱਪ ਕੀੜੇ ਬਣਨ ਤੋਂ ਪਹਿਲਾਂ ਹੀ ਸੋਝੀ ਆ

महल मंदिर हर हर का तिसमह राखी जोत अपार तिसमह राखी जोत अपार। वाहिगुरु जी का खालसा वाहिगुरु जी की फतेह। मानयोग साध संगत जीओ, कीर्तन द्वारा असी श्रवण कीता है हरमंदर दी महिमा। साहिब श्री गुरु नानक देव जी महाराज ने जिन्हां ने इस धर्म दी इस गुरमत मार्ग दी आरंभता कीती है उन्हां ने सानू यह गल समझाई है कि वाहिगुरु अकाल पुरख दा मंदर केड़ा है। सतगुरु कहिंदे हन काया महल मंदर घर हर का तिस मह राखी जोत अपार। कहिंदे ने इह जिहड़ा शरीर है इह उस वाहिगुरु अकाल पुरख दा मंदर है, उस दा घर है, उस दा महल है। इस दे अंदर उसने अपनी जोत रखी है। रोज पढ़दे हां सब मह जोत, जोत है सोए तिस दै चानण, सब मैं चानण हुए। इसे तरह गुरु अमरदास पातशाह जी ने भी बचन कीता। सतगुरु कहिंदे ने हर मंदर इह शरीर है। इसे ही शब्द विच गुरदेव कहिंदे ने हर मंदर इह जगत है। बहुत सारे प्रमाण इस दे संबंध विच दित्ते जा सकदे ने, लेकिन प्रमाण देण नालों इस भाव नूं इस विचार ते सिद्धांत नूं समझना बहुत जरूरी है। सतगुरु इस विश्वास विच नहीं हन कि कोई एक जगह, कोई एक इमारत वाहिगुरु अकाल पुरख दा घर हो सकदी है कि सिर्फ उत्थे ही रहिंदा होवे। नहीं, उन्हां दी दृष्टि विच समुचा संसार, सारी सृष्टि उस वाहिगुरु अकाल पुरख दा घर है। इस दे कण कण विच उस दा वासा है। इसे विचार दी व्याख्या करदिआं भाई नंद लाल जी ने बिल्कुल स्पष्ट कीता। भाई साहब कहिंदे ने उस मनुख नूं जिहड़ा भ्रमण करदा है रब दा घर लभण लई, कदे किते जांदा है। भाई साहब कहिंदे ने चिरा बेहूदा मेगर दी बसहरा ओ बदश्त ऐ दिल चूआ सुल्तान खूबा करदा अंदर दी दा मंजिल हा। कहिंदे ने रब ते तेरे अंदर वसदा ते तू बाहर नठिया फिरदा है, रब ते तेरे घर विच है ते तू लभदा फिरदा है, पे किसे होर पासे होएगा। कहिंदे नहीं, ओ बखाना तो बहज चूं मे रवि। कहिंदे ने ओ जदों तेरे अंदर टिकाणा बना के बैठा ते तू किथे लभदा फिरदा। एक पुरानी वार्ता मेरे ध्यान विच आई है। कहिंदे ने सिरजणा कीती अकाल पुरख ने, वाहिगुरु ने, खुदा ने सृष्टि दी। वार्ता है बंदे नूं समझाउण लई। ते जिस वेले मनुख बनाया ते मनुख बहुत सूझवान है ते अपनी जिहड़ी कैबिनेट सी, देवते कह लो, फरिश्ते कह लो, मुख सलाहकार कह लो, रब ने बुलाए, आखण लगा बहुत मुश्किल हो गई। मनुख बनाया है ते नित नवे सवाल, नित नवे प्रश्न खड़े कर दिंदा। ऐसी चीज बना बैठे हां कि ए बा आराम सानू भी नहीं रहण देंदी। की करिए, कोई हल, कोई वसीला लभना चाहिए। किथे लुकां, जिथे जावांगा इसने भाल कर लैनी है। मशीनरी एहो जिही है, बणतर ऐसी है कि इसने खोज ते तलाश दी दुनिया विच दूर तक पहुंच जाना, मैं किथे लुकां। तो कहण लगे एक बुजुर्ग ने सलाह दित्ती, आखण लगा इंज करो इस मनुख दे अंदर वड़ जाओ, इस नालों सुरक्षित होर कोई थां नहीं। इन्हें बाहर भालदे फिरना ते तुसी अपने आराम नाल अंदर टिकाणा कर लियो। ये कहानी है मनुख नूं समझाउण लई कि परमात्मा किते दूर नहीं बैठा, परमात्मा ते मनुख दे अंदर है। इसे करके सतगुरु गुरु अर्जुन देव जी महाराज ने ते उस तों पहले गुरु साहिबान ने हरमंदर दी रचना कीती। ते सानू शायद बहुतियां नूं भुलेखा पै गया कि गुरु साहब ने भी एक रब दा घर बना दिता जिवें बाकी धर्मां ने बनाया। सतगुरु गुरु अर्जुन साहब उते सवाल उस वक्त दे सिखां ने भी कीता सी। आखण लगे गुरदेव
ਤੀਰਥ ਤੇ ਪਹਿਲੋਂ ਹੀ ਬੜੇ ਨੇ, ਮੰਦਰ ਤਾਂ ਪਹਿਲੋਂ ਬਹੁਤ ਨੇ, ਇਮਾਰਤਾਂ ਤਾਂ ਰੱਬ ਦੀਆਂ ਪਹਿਲੋਂ ਵੀ ਬੜੀਆਂ ਲੋਕਾਂ ਨੇ ਬਣਾਈਆਂ ਨੇ, ਤੇ ਤੁਸੀਂ ਇਹ ਸਿਰਜਣਾ ਕਰ ਰਹੇ ਹੋ, ਤੁਹਾਡਾ ਮੰਤਵ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਆਖਣ ਲੱਗੇ, ਭਾਈ ਮਨੀ ਸਿੰਘ ਜੀ ਨੇ ਇਸ ਵਾਰਤਾ ਦਾ ਜ਼ਿਕਰ ਕੀਤਾ ਹੈ, ਕਹਿੰਦੇ ਨੇ ਗੁਰਦੇਵ ਸਮਝਾ ਰਹੇ ਨੇ ਸਿੱਖਾਂ ਨੂੰ, ਆਖਣ ਲੱਗੇ ਭਾਈ ਇਹ ਜੋ ਤੀਰਥ ਅਸੀਂ ਰਚ ਰਹੇ ਹਾਂ, ਇਹ ਜੋ ਮੰਦਰ ਅਸੀਂ ਬਣਾ ਰਹੇ ਹਾਂ, ਇਹ ਨਾਮ ਦਾ ਤੀਰਥ ਹੈ, ਇਹ ਭਗਤੀ ਦਾ ਤੀਰਥ ਹੈ। ਇੱਥੇ ਮਨੁੱਖ ਆਏਗਾ ਤੇ ਉਸ ਨੂੰ ਇਹ ਵਿਵੇਕ, ਇਹ ਗਿਆਨ ਪ੍ਰਾਪਤ ਹੋਵੇਗਾ ਕਿ ਵਾਹਿਗੁਰੂ ਅਕਾਲ ਪੁਰਖ ਸ੍ਰਿਸ਼ਟੀ ਦੇ ਕਣ ਕਣ ਅੰਦਰ ਮੌਜੂਦ ਹੈ, ਤੇਰੇ ਅੰਦਰ ਵੀ ਮੌਜੂਦ ਹੈ, ਅਸਲ ਹਰਿਮੰਦਰ ਤੇ ਤੇਰਾ ਆਪਣਾ ਆਪ ਹੈ। ਇਹ ਮੰਦਰ ਇਸ ਲਈ ਬਣਾਇਆ ਹੈ ਕਿ ਮਨੁੱਖ ਇਹ ਵਿਸ਼ਵਾਸ ਲੈ ਕੇ ਨਾ ਜਾਏ ਕਿ ਰੱਬ ਇੱਥੇ ਵਸਦਾ, ਬਲਕਿ ਮਨੁੱਖ ਇਹ ਵਿਸ਼ਵਾਸ ਲੈ ਕੇ ਜਾਏ ਕਿ ਰੱਬ ਸਮੁੱਚੀ ਸ੍ਰਿਸ਼ਟੀ ਦੇ ਅੰਦਰ ਵਸਦਾ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਇੱਕ ਵਾਰੀ ਸਮਝਾਉਂਦਿਆਂ ਇਹ ਗੱਲ ਵੀ ਕਹੀ ਸੀ, ਆਖਣ ਲੱਗੇ ਜਿਹੜਾ ਸਰੋਵਰ ਹੈ ਨਾ, ਇੱਕ ਪ੍ਰਤੀਕ ਹੈ, ਇੱਕ ਸਿੰਬਲ ਹੈ ਇਸ ਗੱਲ ਦਾ ਕਿ ਇਹ ਸੰਸਾਰ ਸਮੁੰਦਰ ਹੈ, ਭਵਜਲ ਹੈ, ਤੇ ਇਸ ਸਮੁੰਦਰ ਨੂੰ ਮਨੁੱਖ ਨੇ ਪਾਰ ਕਰਨਾ, ਤੇ ਇਹ ਜਿਹੜਾ ਮੰਦਰ ਹੈ ਜਿਹਨੂੰ ਹਰਿਮੰਦਰ ਕਹਿੰਦੇ ਆ, ਇਹ ਇਮਾਰਤ ਇਸ ਗੱਲ ਦਾ ਪ੍ਰਤੀਕ ਹੈ ਕਿ ਇਸ ਦੇ ਅੰਦਰ, ਇਸ ਭਵਜਲ ਸੰਸਾਰ ਸਮੁੰਦਰ ਅੰਦਰ ਇੱਕ ਬੇੜਾ ਹੈ, ਇੱਕ ਬੋਹਿਤ ਹੈ ਮਨੁੱਖ ਦਾ ਸਰੀਰ, ਤੇ ਇਸ ਬੋਹਿਤ ਨੂੰ ਚਲਾਉਣ ਵਾਲਾ, ਇਹਨੂੰ ਚੱਪੂ ਕਿਹੜਾ ਹੈ, ਮਲਾਹ ਕਿਹੜਾ ਹੈ? ਵਾਹਿਗੁਰੂ ਅਕਾਲ ਪੁਰਖ ਦਾ ਨਾਮ। ਇਸੇ ਕਰਕੇ ਇਹਦੇ ਅੰਦਰ ਨਿਰੰਕਾਰ ਦੀ, ਵਾਹਿਗੁਰੂ ਅਕਾਲ ਪੁਰਖ ਦੀ ਕੀਰਤੀ ਤੋਂ ਬਿਨਾਂ ਕੋਈ ਦੂਜੀ ਗੱਲ ਧਰੀ ਨਹੀਂ ਗਈ, ਕੋਈ ਦੂਸਰੀ ਗੱਲ ਪਾਈ ਨਹੀਂ ਗਈ। ਤੇ ਮਨੁੱਖ ਨੂੰ ਇਹ ਗੱਲ ਸਮਝਾਈ ਗਈ, ਪਰ ਬੰਦਾ ਬੜਾ ਹੋਰ ਤਰ੍ਹਾਂ ਦਾ, ਹੁਣ ਤੇ ਗੱਲ ਹੀ ਬਿਲਕੁਲ ਉਲਟ ਬਣ ਗਈ। ਜੇ ਗੋਲਡਨ ਟੈਂਪਲ ਆਖੋ ਤੇ ਫਿਰ ਬੰਦੇ ਨੂੰ ਪਤਾ ਲੱਗਦਾ, ਜੇ ਸਵਰਨ ਮੰਦਰ ਕਹੋ ਤੇ ਫਿਰ ਬੰਦੇ ਨੂੰ ਪਤਾ ਲੱਗਦਾ, ਤੇ ਖਿਮਾ ਕਰਨਾ ਹਰਿਮੰਦਰ ਕਹੋ ਤੇ ਸ਼ਾਇਦ ਬੰਦੇ ਨੂੰ ਪਤਾ ਨਾ ਲੱਗੇ ਵੀ ਗੱਲ ਕੀ ਹੈ, ਕਿਉਂਕਿ ਅਸੀਂ ਸਮਝਦੇ ਹਾਂ ਵੀ ਸੋਨਾ ਲੱਗ ਗਿਆ, ਇਸ ਕਰਕੇ ਸ਼ਾਇਦ ਇਹ ਬਹੁਤ ਕੀਮਤੀ ਹੋ ਗਿਆ। ਜੇ ਸੋਨਾ ਨਾ ਵੀ ਲੱਗਦਾ ਤੇ ਇਹਦੀ ਕੀਮਤ ਉਸੇ ਤਰ੍ਹਾਂ ਬਰਕਰਾਰ ਰਹਿਣੀ ਹੈ, ਇਹਦੀ ਕੀਮਤ ਉਸੇ ਤਰ੍ਹਾਂ ਵਧੀਆ ਰਹਿਣੀ, ਚੰਗੀ ਰਹਿਣੀ ਹੈ, ਕਿਉਂਕਿ ਇਹਦਾ ਮਨੋਰਥ ਬੜਾ ਸਪਸ਼ਟ ਹੈ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਕਰਾਮਾਤ ਕੀਤੀ ਹੈ ਕਿ ਭਾਈ ਇਸ ਹਰਿਮੰਦਰ ਤੋਂ ਇਹ ਪ੍ਰੇਰਣਾ ਲੈਣੀ ਹੈ ਕਿ ਮਨੁੱਖ ਜਿਹੜਾ ਹੈ ਉਹ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਤੀਰਥ ਵਿਚ ਇਸ਼ਨਾਨ ਕਰੇ। ਤਾਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਵੀ ਤੀਰਥ ਨਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇਸ ਕਰਕੇ ਕੋਈ ਬੰਦਾ ਇਹ ਸੋਚੇ ਕਿ ਹਰਿਮੰਦਰ ਵਿਚ ਜਾ ਕੇ ਬਹੁਤ ਵਾਰੀ ਸਾਨੂੰ ਆਪਣੇ ਆਪ ਨੂੰ ਪੜਤਾਲਣਾ ਪਏਗਾ ਕਿ ਬਹੁਤ ਵਾਰੀ ਅਸੀਂ ਜਾਣੇ ਆ ਤੇ ਅੰਦਰ ਮੱਥਾ ਟੇਕ ਕੇ ਆ ਜਾਂਦੇ, ਜੇ ਕਿਸੇ ਬੰਦੇ ਨੂੰ ਪੁੱਛੋ ਵੀ ਉੱਥੇ ਸ਼ਬਦ ਕਿਹੜਾ ਰਾਗੀ ਸਿੰਘ ਪੜ ਰਹੇ ਸੀ, ਤੇ ਖਿਮਾ ਕਰਨਾ ਬਹੁਤੇ ਬੰਦੇ ਦੱਸ ਨਹੀਂ ਸਕਣਗੇ, ਕਿਉਂਕਿ ਧਿਆਨ ਸਿਰਫ ਇਮਾਰਤ ਤੱਕ ਹੈ, ਧਿਆਨ ਸਿਰਫ ਆਪਣੀ ਭੇਟਾ ਤੱਕ ਹੈ, ਧਿਆਨ ਮਨੁੱਖਾਂ ਤੱਕ ਹੈ। ਲੇਕਿਨ ਮਾਫ਼ ਕਰਨਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਆਦਰਸ਼ ਨਿਸ਼ਚਿਤ ਕੀਤਾ ਸੀ ਕਿ ਇਸ ਮੰਦਰ ਦੇ ਅੰਦਰ ਅਗਰ ਕੋਈ ਮਨੁੱਖ ਪ੍ਰਵੇਸ਼ ਕਰੇਗਾ ਤਾਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਉਸ ਦੇ ਅੰਦਰ ਵਸੇਗੀ। ਜੇ ਇਹ ਗੱਲ ਮਨੁੱਖ ਦੇ ਅੰਦਰ ਨਹੀਂ ਹੈ, ਇਹ ਗੱਲ ਮਨੁੱਖ ਦੀ ਸਮਝ ਵਿਚ ਨਹੀਂ ਹੈ, ਤਾਂ ਉਥੇ ਭਾਵੇਂ ਲੱਖਾਂ ਵਾਰੀ ਜਾ ਆਵੇ, ਫਿਰ ਕੋਈ ਗੱਲ ਮਨੁੱਖ ਨੂੰ ਪ੍ਰਾਪਤ ਨਹੀਂ ਹੋਣੀ। ਪ੍ਰੋਫੈਸਰ ਪੂਰਨ ਸਿੰਘ ਨੇ ਇਕ ਜ਼ਿਕਰ ਕੀਤਾ ਹੈ, ਉਹਨੇ ਲਿਖਿਆ ਇਕ ਫਰਾਂਸੀਸੀ ਕਲਾਕਾਰ ਦੀ ਗੱਲ ਵਰਣਨ ਵਿਚ ਲਿਆਂਦੀ ਹੈ। ਕਹਿੰਦੇ ਨੇ ਉਹ ਚਿੱਤਰਕਾਰ ਹੈ ਤੇ ਹਰਿਮੰਦਰ ਦਾ ਚਿੱਤਰ ਬਣਾਉਣ ਲਈ ਉਸਨੇ ਯਤਨ ਕੀਤਾ, ਪਰ ਕਰਮਾਂ ਵਿਚ ਬੈਠ ਕੇ ਚਿੱਤਰ ਬਣਾਇਆ ਉਸਨੇ, ਤੇ ਉਹਨੇ ਚਿੱਤਰਕਾਰ ਨੇ ਆਪਣਾ ਜਿਹੜਾ ਅਨੁਭਵ ਦਿੱਤਾ ਉਹ ਅਨੁਭਵ ਪ੍ਰੋਫੈਸਰ ਸਾਹਿਬ ਨੇ ਲਿਖਤ ਵਿਚ ਲਿਆਂਦਾ। ਉਹ ਕਹਿੰਦੇ ਨੇ ਉਹਨੇ ਇਹ ਗੱਲ ਕਹੀ ਕਿ ਮੈਂ ਦੇਖਿਆ ਹੋਰ ਵੀ ਮੰਦਰਾਂ ਦੇ ਚਿੱਤਰ ਬਣਾਏ ਨੇ, ਮੈਂ ਗਿਆ ਹਾਂ, ਪਰ ਇੱਥੇ ਮੈਂ ਇਕ ਬੜੀ ਅਸਚਰਜ ਗੱਲ ਵੇਖੀ ਹੈ ਕਿ ਬਾਕੀ ਦੇ ਜਿਹੜੇ ਮੰਦਰ ਨੇ ਉਨ੍ਹਾਂ ਨੂੰ ਬਾਹਰੋਂ ਸੂਰਜ ਦੀ ਰੌਸ਼ਨੀ ਮਿਲਦੀ ਹੈ, ਸੂਰਜ ਦਾ ਪ੍ਰਕਾਸ਼ ਮਿਲਦਾ ਹੈ, ਤੇ ਉਹਦੇ ਪ੍ਰਕਾਸ਼ ਵਿਚ ਉਨ੍ਹਾਂ ਦਾ ਅੰਦਰ ਦਿਸਦਾ, ਉਨ੍ਹਾਂ ਦੀ ਇਮਾਰਤ ਦਿਸਦੀ ਹੈ। ਪਰ ਕਹਿਣ ਲੱਗਾ ਹਰਿਮੰਦਰ ਦਾ ਚਿੱਤਰ ਬਣਾਉਂਦਿਆਂ ਮੈਨੂੰ ਇਕ ਅਨੋਖਾ ਅਨੁਭਵ ਪ੍ਰਾਪਤ ਹੋਇਆ। ਉਹ ਕੀ? ਕਹਿਣ ਲੱਗਾ ਉਹ ਅਨੁਭਵ ਮੈਨੂੰ ਇਹ ਲੱਭਿਆ, ਮੈਨੂੰ ਇਹ ਪ੍ਰਾਪਤ ਹੋਇਆ ਹੈ ਕਿ ਇਸ ਮੰਦਰ ਦੇ ਅੰਦਰੋਂ ਕੋਈ ਰੌਸ਼ਨੀ ਉੱਠਦੀ ਹੈ, ਇਸ ਮੰਦਰ ਦੇ ਅੰਦਰੋਂ ਕੋਈ ਮਨੁੱਖ ਨੂੰ ਚਾਨਣ ਪ੍ਰਾਪਤ ਹੁੰਦਾ ਹੈ,
ਤੇ ਜਿਹਦੇ ਨਾਲ ਮਨੁੱਖ ਦਾ ਆਪਾ, ਮਨੁੱਖ ਦੀ ਰੂਹ ਰੋਸ਼ਨਾ ਉੱਠਦੀ ਹੈ। ਜਿਸ ਤਰ੍ਹਾਂ ਇਸ ਮੰਦਰ ਦਾ ਚਿੱਤਰ ਬਣਾਉਂਦਿਆਂ ਮੇਰੇ ਅੰਦਰ ਅਨੁਭਵ ਪ੍ਰਾਪਤ ਹੋਇਆ, ਮੈਨੂੰ ਜੋ ਚਾਨਣ ਤੇ ਰੋਸ਼ਨੀ ਅਨੁਭਵ ਹੋਈ ਹੈ, ਮੇਰਾ ਖਿਆਲ ਹੈ ਕਿ ਇਹ ਸਾਰੇ ਸੰਸਾਰੀ ਲੋਕਾਂ ਨੂੰ ਪ੍ਰਾਪਤ ਹੁੰਦੀ ਹੋਏਗੀ। ਗੱਲ ਭਾਵੇਂ ਉਸ ਫਰਾਂਸੀਸੀ ਕਲਾਕਾਰ ਨੇ ਕਹੀ ਹੈ, ਪਰ ਗੱਲ ਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਨਿਸ਼ਚਿਤ ਕਰ ਦਿੱਤੀ ਸੀ, ਪਹਿਲਾਂ ਹੀ ਇਹ ਗੱਲ ਉਨ੍ਹਾਂ ਨੇ ਪੱਕੀ ਕਰ ਦਿੱਤੀ ਸੀ ਕਿ ਇੱਥੇ ਅਗਰ ਕੋਈ ਮਨੁੱਖ ਆਏਗਾ ਤਾਂ ਉਸ ਮਨੁੱਖ ਨੂੰ ਆਤਮਕ ਰੋਸ਼ਨੀ ਮਿਲੇਗੀ, ਉਸ ਨੂੰ ਵਿਵੇਕ ਪ੍ਰਾਪਤ ਹੋਏਗਾ, ਉਸ ਨੂੰ ਗਿਆਨ ਪ੍ਰਾਪਤ ਹੋਏਗਾ। ਤੇ ਇਹੋ ਕਾਰਨ ਹੈ ਕਿ ਉਸ ਪ੍ਰਤੀਕ ਨੂੰ ਸਾਹਮਣੇ ਰੱਖ ਕੇ ਤੇ ਅਸੀਂ ਗੁਰਦੁਆਰੇ ਬਣਾਏ ਨੇ। ਹਰਿਮੰਦਰ ਧੁਰਾ ਹੈ ਸਾਡੇ ਗੁਰਦੁਆਰਿਆਂ ਦਾ, ਹਰਿਮੰਦਰ ਤੇ ਅਕਾਲ ਤਖ਼ਤ ਦੀ ਮਿਲਵੀਂ ਬਣਤਰ ਜਿਹੜੀ ਹੈ। ਹਰਿਮੰਦਰ ਭਗਤੀ ਗਿਆਨ ਵਿਵੇਕ ਦਾ ਸੁਨੇਹਾ ਦਿੰਦਾ ਤੇ ਉਸ ਭਗਤੀ ਨੂੰ, ਉਸ ਗਿਆਨ ਨੂੰ ਅਸਾਂ ਡਿਸਿਪਲਿਨ ਨਾਲ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ, ਉਹਦੇ ਨਾਲ ਆਪਣੇ ਜੀਵਨ ਦੇ ਅੰਦਰ ਕਿਸ ਤਰ੍ਹਾਂ ਮਰਿਆਦਾ ਰੱਖਣੀ ਹੈ, ਇਹ ਗੱਲ ਸਾਨੂੰ ਅਕਾਲ ਤਖ਼ਤ ਤੋਂ ਮਿਲਦੀ ਹੈ। ਇਸ ਕਰਕੇ ਕੋਈ ਮਨੁੱਖ ਜੇ ਸਿਰਫ ਹਰਿਮੰਦਰ ਨੂੰ ਮੰਨੇਗਾ, ਕਹਾਣੀ ਉਹਦੀ ਤਾਂ ਵੀ ਨਹੀਂ ਬਣਨੀ, ਖਿਮਾ ਕਰਨਾ ਮੈਨੂੰ। ਤੇ ਜੇ ਸਿਰਫ ਅਕਾਲ ਤਖ਼ਤ ਉੱਤੇ ਕਿੰਤੂ ਕਰੇਗਾ, ਉਹਦੀ ਗੱਲ ਤਾਂ ਵੀ ਨਹੀਂ ਬਣਨੀ। ਗੁਰਦੁਆਰੇ ਅਸਾਂ ਉਹਨਾਂ ਦੋਹਾਂ ਦੀ ਮਿਲਤ ਤੋਂ ਪੈਦਾ ਕੀਤੇ ਨੇ, ਇਸ ਕਰਕੇ ਜਿਹੜੀ ਰਹਿਤ ਹੈ, ਮਰਿਆਦਾ ਹੈ, ਗੁਰਦੁਆਰਿਆਂ ਦਾ ਡਿਸਿਪਲਿਨ ਹੈ, ਉੱਥੇ ਕੀਰਤਨ ਕਿਵੇਂ ਹੋਣਾ, ਕਥਾ ਕਿਵੇਂ ਹੋਣੀ ਹੈ, ਮਰਿਆਦਾ ਕਿਸ ਤਰ੍ਹਾਂ ਰੱਖਣੀ ਹੈ, ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਜੀਵਨ ਕਿਸ ਤਰ੍ਹਾਂ ਦਾ ਜਿਉਣਾ ਹੈ, ਇਹ ਦਾਤ ਸਾਨੂੰ ਹਰਿਮੰਦਰ ਤੇ ਅਕਾਲ ਤਖ਼ਤ ਦੋਵਾਂ ਤੋਂ ਪ੍ਰਾਪਤ ਹੁੰਦੀ ਹੈ। ਅਸੀਂ ਬੜਾ ਦੁੱਖ ਮਹਿਸੂਸ ਕਰਦੇ ਹਾਂ, ਹਰਿਮੰਦਰ ਨੂੰ ਗੋਲੀਆਂ ਲੱਗੀਆਂ ਨੇ, ਕਦੇ ਹਰਿਮੰਦਰ ਟੱਠਾ ਵੀ ਸੀ, ਕਦੇ ਸਰੋਵਰ ਭਰ ਦਿੱਤਾ ਗਿਆ ਸੀ, ਅਕਾਲ ਤਖ਼ਤ ਵੀ ਟੱਠਾ, ਅਸੀਂ ਦੁੱਖ ਮਹਿਸੂਸ ਕਰਦੇ ਹਾਂ। ਲੇਕਿਨ ਸਿਰਫ ਇਮਾਰਤ ਦੇ ਦੁੱਖ ਨਾਲ ਕੁਝ ਨਹੀਂ ਜੇ ਬਣੇਗਾ, ਇਮਾਰਤ ਤਾਂ ਵਧੀਆ ਤੋਂ ਵਧੀਆ ਬਣਾਈ ਜਾ ਸਕਦੀ ਹੈ, ਇਮਾਰਤ ਸਾਜ਼ੀ ਵਿਚ ਤਾਂ ਅੱਗੇ ਨਾਲੋਂ ਬਹੁਤ ਅਗਾਂਹ ਲੰਘਿਆ ਜਾ ਸਕਦਾ। ਲੇਕਿਨ ਅਸਲ ਗੱਲ ਕੁਝ ਹੋਰ ਹੈ, ਜਿਹੜੀ ਦੁਸ਼ਮਣ ਨਹੀਂ ਕਈ ਵਾਰੀ ਅਸੀਂ ਖੁਦ ਕਰ ਲੈਂਦੇ ਹਾਂ, ਜਿਹੜੇ ਵਿਰੋਧੀ ਨਹੀਂ ਕਈ ਵਾਰੀ ਅਸੀਂ ਖੁਦ ਕਰ ਲੈਂਦੇ ਹਾਂ, ਜਦੋਂ ਅਸੀਂ ਹਰਿਮੰਦਰ ਦੀ ਭਗਤੀ ਨੂੰ ਸਮਝਦੇ ਨਹੀਂ ਕਿ ਉਥੇ ਜਾਣਾ ਤੇ ਉਥੋਂ ਭਗਤੀ ਤੇ ਗਿਆਨ ਦਾ ਸੁਨੇਹਾ ਲੈ ਕੇ ਆਉਣਾ, ਕੀ ਹੁਕਮ ਹੈ ਸਤਿਗੁਰੂ ਦਾ ਉਥੋਂ ਪ੍ਰਾਪਤ ਕਰਨਾ, ਤੇ ਜਦੋਂ ਅਸੀਂ ਅਕਾਲ ਤਖ਼ਤ ਤੋਂ ਇਹ ਪ੍ਰੇਰਣਾ ਨਹੀਂ ਲੈਂਦੇ ਕਿ ਇੱਥੇ ਜਿਹੜੀ ਮਰਿਆਦਾ ਨਿਸ਼ਚਿਤ ਕੀਤੀ ਗਈ ਹੈ ਉਸ ਨੂੰ ਅਸਾਂ ਆਪਣੀ ਜ਼ਿੰਦਗੀ ਦੇ ਅੰਦਰ ਢਾਲਣਾ, ਕੋਈ ਬੰਦਾ ਵਿਅਕਤੀਗਤ ਤੌਰ ਤੇ ਉੱਠ ਕੇ ਜਦੋਂ ਮਰਜ਼ੀ ਹੈ ਕਿੰਤੂ ਕਰ ਦਿੰਦਾ, ਕਦੇ ਹਰਿਮੰਦਰ ਉੱਤੇ, ਕਦੇ ਅਕਾਲ ਤਖ਼ਤ ਉੱਤੇ, ਉਹ ਬੰਦਾ ਸਮਝਦਾ ਮੈਂ ਖਰੇ ਸੁਪਰੀਮ ਹੋ ਗਿਆ, ਮੈਂ ਖਰੇ ਬਹੁਤ ਕੁਝ ਹੋ ਗਿਆ, ਮਾਫ ਕਰਨਾ, ਜੋ ਮਰਜ਼ੀ ਹੈ ਕੋਈ ਕਰਦਾ ਰਹੇ। ਗੁਰੂ ਸਾਹਿਬ ਦੀ ਬਖਸ਼ਿਸ਼ ਤੇ ਰਹਿਮਤ ਦਾ ਪਾਤਰ ਮਨੁੱਖ ਉਦੋਂ ਹੀ ਬਣੇਗਾ ਜਦੋਂ ਇਨ੍ਹਾਂ ਦੋਹਾਂ ਅਸਥਾਨਾਂ ਦੀ ਪ੍ਰੇਰਣਾ ਨਾਲ ਆਪਣੀ ਜ਼ਿੰਦਗੀ ਨੂੰ ਢਾਲਣ ਦੀ ਕੋਸ਼ਿਸ਼ ਕਰੇਗਾ। ਕਿੰਤੂ ਕਰਨਾ ਤੇ ਬੜਾ ਸੌਖ ਹੈ, ਬਹਾਨੇ ਬਣਾਉਣੇ ਤੇ ਬੜੇ ਸੌਖ ਨੇ, ਔਰ ਅਸਲ ਵਿਚ ਕਿੰਤੂ ਤੇ ਬਹਾਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਮਨੁੱਖ ਉਸ ਰਸਤੇ ਉੱਤੇ ਚੱਲਣਾ ਨਹੀਂ ਚਾਹੁੰਦਾ, ਉਸ ਨਾਲੋਂ ਆਪਣੇ ਆਪ ਨੂੰ ਸਿਆਣਾ ਸਮਝਦਾ। ਇਹ ਯਾਦ ਰੱਖਣਾ, ਅੱਜ ਤੋਂ ਪਹਿਲੇ ਦਾ ਕੁਝ ਸਾਲ ਪਹਿਲਾਂ ਦਾ ਇਤਿਹਾਸ ਜਿਹੜਾ ਬਿਲਕੁਲ ਵਿਲੱਖਣ ਹੈ, ਅਸੀਂ ਜਿਸ ਵੇਲੇ ਆਪਣਾ ਪੁਰਾਣਾ ਇਤਿਹਾਸ ਪੜ੍ਹਦੇ ਹਾਂ ਗੁਰੂਆਂ ਦੇ ਵਕਤ ਦਾ ਤੇ 18ਵੀਂ ਸਦੀ ਦੇ ਸਮੇਂ ਦਾ, ਕਿਸੇ ਮਨੁੱਖ ਅੰਦਰ ਇਹ ਹਿੰਮਤ ਨਹੀਂ ਸੀ, ਭਾਵੇਂ ਕੋਈ ਜਥੇਦਾਰ ਹੋਵੇ, ਭਾਵੇਂ ਕੋਈ ਵੱਡੇ ਤੋਂ ਵੱਡਾ ਸਿੱਖ ਅਖਵਾਉਂਦਾ ਹੋਵੇ ਤੇ ਕਿੰਨੀ ਉਹਦੀ ਕੌਮ ਦੇ ਅੰਦਰ ਗੱਲ ਹੋਵੇ, ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹ ਅਕਾਲ ਤਖ਼ਤ ਤੇ ਹਰਿਮੰਦਰ ਦਾ ਫੈਸਲਾ ਉਲੰਘ ਸਕੇ। ਇੱਥੋਂ ਤੱਕ ਮੈਂ ਪੜ੍ਹਿਆ ਇਤਿਹਾਸ ਵਿਚ, ਮਾਫ਼ ਕਰਨਾ, ਇਹ ਗੱਲਾਂ ਸਾਨੂੰ ਸਾਡੇ ਇਤਿਹਾਸਕਾਰਾਂ ਨੇ ਨਹੀਂ ਦਿੱਤੀਆਂ, ਅੰਗਰੇਜ਼ ਇਤਿਹਾਸਕਾਰਾਂ ਨੇ ਤੇ ਇਸਲਾਮੀ ਮੁਸਲਮਾਨ ਲਿਖਤਾਂ ਨੇ ਸਾਡੀਆਂ ਇਹ ਗੱਲਾਂ ਸਪਸ਼ਟ ਕੀਤੀਆਂ ਨੇ। ਉਹ ਕਹਿੰਦੇ ਨੇ ਕਿ ਜਿਸ ਵੇਲੇ ਇਹ ਅੰਦਰ ਬੈਠ ਕੇ ਅਕਾਲ ਤਖ਼ਤ ਵਿਚ ਖਾਲਸਾ ਫੈਸਲਾ ਕਰਦਾ ਸੀ, ਜਿਹਨੂੰ ਅਸੀਂ ਸਰਬੱਤ ਖਾਲਸਾ ਕਹਿੰਦੇ ਸਾਂ, ਉਹਦੇ ਜਿਹੜੇ ਪ੍ਰਤੀਨਿਧ ਕੋਈ ਨਿਰਣਾ ਕਰਦੇ ਸਨ, ਤਾਂ ਕਹਿੰਦੇ ਨੇ ਭਾਵੇਂ ਅੰਦਰ ਆਪਸ ਵਿਚ ਕਿੰਨਾ ਵਿਰੋਧ ਹੋਵੇ, ਕੋਈ ਉਸ ਫੈਸਲੇ ਦੇ ਉਲਟ ਵੀ ਹੋਵੇ, ਆਖੇ ਇੱਦਾਂ ਨਹੀਂ ਹੋਣਾ ਚਾਹੀਦਾ, ਲੇਕਿਨ ਬਾਹਰ ਨਿਕਲ ਕੇ ਕਿਸੇ ਦੀ ਜ਼ਬਾਨ ਉੱਤੇ ਇਹ ਗੱਲ ਨਹੀਂ ਸੀ ਆਉਂਦੀ ਵੀ ਅੰਦਰ ਜਿਹੜੀ ਗੱਲ ਕੀਤੀ ਗਈ ਉਹ ਗਲਤ ਹੈ। ਪਤਾ ਹੀ ਨਹੀਂ ਸੀ ਕਿਸੇ ਨੂੰ ਲੱਗਦਾ ਕਿ ਅੰਦਰ ਜਿਹੜਾ ਫੈਸਲਾ ਕੀਤਾ ਗਿਆ ਉਹ ਯੂਨਾਨੀ ਮਸਲੀ ਹੈ, ਉਹ ਬਹੁਤ ਸੰਮਤੀ ਨਾਲ ਹੈ, ਉਹ ਕਿਸੇ ਦੇ ਉਹਦੀ ਵਿਰੋਧਤਾ ਵੀ ਕੀਤੀ, ਕਿਸੇ ਨੇ ਉੱਤੇ ਕਿੰਤੂ ਵੀ ਕੀਤਾ, ਬਾਹਰ ਆਣ ਕੇ ਖਬਰ ਨਹੀਂ ਸੀ ਮਿਲਦੀ ਤੇ ਅੱਜ ਦੀ ਹਾਲਤ ਕੀ ਹੈ। ਫਿਰ ਅਸੀਂ ਕਹਿੰਦੇ ਹਾਂ ਗੁਰੂ ਸਾਡੀ ਬਹੁੜੀ ਨਹੀਂ ਕਰਦਾ। ਭਾਈ, ਜਿੰਨਾ ਚਿਰ ਅਸੀਂ ਹਰਿਮੰਦਰ ਤੋਂ ਭਗਤੀ ਲੈਣ ਵਾਸਤੇ ਨਹੀਂ ਤਿਆਰ ਹੁੰਦੇ ਤੇ ਉਸ ਭਗਤੀ ਨੂੰ ਜੀਵਨ ਦੇ ਅੰਦਰ ਕਿਵੇਂ ਰੱਖਣਾ, ਕਿਵੇਂ ਸੰਭਾਲਣਾ, ਉਹਦੀ ਮਰਿਆਦਾ ਅਕਾਲ ਤਖ਼ਤ ਸਾਨੂੰ ਦਿੰਦਾ। ਜਿੰਨਾ ਚਿਰ ਅਸੀਂ ਇਹ ਦੋਵੇਂ ਚੀਜ਼ਾਂ ਜੀਵਨ ਦੇ ਅੰਦਰ ਅਪਣਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਦਰ ਦਰ ਠੋਕਰਾਂ ਖਾਂਦੇ ਰਹਾਂਗੇ। ਗੁਰੂ ਸਾਹਿਬ ਨੇ ਇਸ ਜ਼ਿੰਦਗੀ ਦੀ ਬੜੀ ਕੀਮਤ ਪਾਈ ਹੈ। ਕਿਤੇ ਉਨ੍ਹਾਂ ਨੇ ਕਿਹਾ ਇਹ ਸਰੀਰ ਘੋੜੀ ਹੈ,
ਇਹ ਸਰੀਰ ਬੋਹਿਤ ਹੈ, ਇਹ ਸਰੀਰ ਇੱਕ ਸਾਧਨ ਹੈ ਜਿਹਦੇ ਨਾਲ ਵਾਹਿਗੁਰੂ ਅਕਾਲ ਪੁਰਖ ਤੱਕ ਮਨੁੱਖ ਨੇ ਪਹੁੰਚਣਾ ਤੇ ਇਹ ਇਮਾਰਤਾਂ ਬਣਾ ਕੇ, ਇਹ ਕੇਂਦਰ ਸਥਾਪਿਤ ਕਰਕੇ ਤੇ ਗੁਰੂ ਸਾਹਿਬਾਨ ਨੇ ਸਾਡੇ ਸਾਹਮਣੇ ਇਹ ਰਸਤਾ ਬਣਾ ਦਿੱਤਾ। ਖਖਿਮਾ ਕਰਨਾ, ਇੱਕ ਰਾਈਟਰ ਨੇ, ਲਿਖਾਰੀ ਨੇ ਬੜੀ ਵਧੀਆ ਗੱਲ ਕਹੀ ਹੈ, ਮੁਸਲਮਾਨ ਲਿਖਾਰੀ ਹੈ, ਜ਼ਫਰ ਉਹਦਾ ਤਖੱਲਸ ਸੀ। ਉਹ ਕਹਿੰਦਾ ਇਹ ਜਿਹੜਾ ਹਰਿਮੰਦਰ ਹੈ ਨਾ, ਕਹਿੰਦਾ ਇਹ ਦੋ ਮਜ਼ਹਬਾਂ ਦੀ, ਦੋ ਵੱਖ ਵੱਖ ਖਿਆਲਾਂ ਦੀ ਮਿਲਤ ਦਾ ਕੇਂਦਰ ਹੈ। ਇੱਥੋਂ ਪਤਾ ਲੱਗਦਾ ਕਿ ਦੋ ਵੱਖ ਵੱਖ ਵਿਚਾਰਧਾਰਾ ਰੱਖਦੇ ਹੋਏ ਵੀ ਮਨੁੱਖ ਇਸ ਸੰਸਾਰ ਦੇ ਅੰਦਰ ਮਿੱਤਰਤਾ ਰੱਖ ਸਕਦੇ ਨੇ, ਪਿਆਰ ਰੱਖ ਸਕਦੇ ਨੇ। ਤੇ ਅਸੀਂ ਤਾਂ ਇੱਕ ਖਿਆਲ ਦੇ ਹੁੰਦੇ ਹੋਏ ਵੀ ਕਿਸੇ ਦਾ ਮੂੰਹ ਸੱਜੇ ਪਾਸੇ ਹੈ, ਕਿਸੇ ਦਾ ਮੂੰਹ ਖੱਬੇ ਪਾਸੇ ਹੈ। ਸਾਈ ਮੀਆਂ ਮੀਰ ਤੇ ਗੁਰੂ ਅਰਜਨ ਸਾਹਿਬ ਦੀ ਮਿੱਤਰਤਾ ਇਸ ਹਰਿਮੰਦਰ ਦੀ ਨੀਂਹ ਵਿਚ ਖਲੋਤੀ ਹੈ ਤੇ ਅਸੀਂ ਉਹਦੇ ਉਪਾਸ਼ਕ ਹਾਂ। ਉਹਦੇ ਤੋਂ ਪ੍ਰੇਰਣਾ ਲੈ ਕੇ ਕੀ ਅਸੀਂ ਸਾਰੇ ਸੰਸਾਰ ਦੀ ਮਿੱਤਰਤਾ, ਸਾਰੀ ਮਨੁੱਖਤਾ ਨਾਲ ਪਿਆਰ ਦੀ ਜਾਂਚ ਨਹੀਂ ਸਿੱਖ ਸਕਦੇ? ਕੀ ਅਸੀਂ ਉਸ ਮਰਿਆਦਾ ਵਿਚ ਨਹੀਂ ਰਹਿ ਸਕਦੇ ਜਿਹੜੀ ਮਰਿਆਦਾ ਅਕਾਲ ਤਖ਼ਤ ਸਥਾਪਿਤ ਕਰਦਾ ਤੇ ਕਿਸੇ ਗੈਰ ਦੀ ਔਰ ਇੱਜ਼ਤ ਲੁੱਟੀ ਜਾਂਦੀ ਹੈ ਤੇ ਸਿੱਖ ਕਹਿੰਦੇ ਨੇ ਰੋਟੀ ਨਹੀਂ ਖਾਣੀ, ਪਹਿਲਾਂ ਇਹਦੀ ਪੱਤ ਬਚਾਉਣੀ ਹੈ। ਚਾਹੇ ਗੈਰ ਮਜ਼ਹਬ ਨਾਲ ਸਬੰਧ ਰੱਖਦਾ, ਗੈਰ ਜ਼ਾਤ ਨਾਲ ਸਬੰਧ ਰੱਖਦਾ, ਚਾਹੇ ਵਿਰੋਧੀਆਂ ਦੀ ਧਿਰ ਵਿਚੋਂ ਵੀ ਕਿਉਂ ਨਹੀਂ, ਲੇਕਿਨ ਧਰਮ ਪਹਿਲਾਂ ਇਹ ਗੱਲ ਕਹਿੰਦਾ ਕਿ ਅਸਾਂ ਇਹ ਕੁਝ ਕਰਕੇ ਹੀ ਫੇਰ ਕੁਝ ਕਰਨਾ। ਇਹ ਗੱਲਾਂ ਹਰਿਮੰਦਰ ਦੀ ਫਿਲਾਸਫੀ ਵਿਚ ਲੁਕੀਆਂ ਹੋਈਆਂ ਨੇ ਤੇ ਸਤਿਗੁਰੂ ਕਹਿੰਦੇ ਨੇ ਬੰਦਿਆ, ਜਿੰਨਾ ਚਿਰ ਇਹ ਪ੍ਰੇਰਣਾ ਕਰਕੇ ਤੇ ਤੂੰ ਆਪਣੇ ਜੀਵਨ ਨੂੰ ਵਾਹਿਗੁਰੂ ਅਕਾਲ ਪੁਰਖ ਦਾ ਮੰਦਰ, ਵਾਹਿਗੁਰੂ ਅਕਾਲ ਪੁਰਖ ਦੇ ਰਹਿਣ ਦਾ ਸਥਾਨ ਨਿਸ਼ਚਿਤ ਕਰਕੇ ਤੇ ਦਿਨ ਰਾਤ ਇਸ ਨੂੰ ਭਗਤੀ ਭਾਵਨਾ ਵਿਚ ਨਹੀਂ ਜੋੜਦਾ, ਉਨ੍ਹਾਂ ਚਿਰ ਤੇਰੀ ਗੱਲ ਨਹੀਂ ਬਣਨੀ। ਅਸੀਂ ਤੇ ਇਸ ਮੰਦਰ ਨੂੰ ਢਾਉਣ ਤੇ ਲੱਗੇ ਹਾਂ, ਵਿਕਾਰਾਂ ਵਿਚ, ਸ਼ਰਾਬਾਂ ਵਿਚ, ਹੋਰ ਕਈ ਪ੍ਰਕਾਰ ਦੇ ਕੁਕਰਮਾਂ ਨਾਲ। ਇਹ ਸਰੀਰ ਮੰਦਰ ਜੋ ਵਾਹਿਗੁਰੂ ਅਕਾਲ ਪੁਰਖ ਨੇ ਆਪ ਬਣਾਇਆ ਹੈ, ਅਸੀਂ ਜਦੋਂ ਇਹਦੇ ਤੋਂ ਹੀ ਬਗਾਵਤ ਕਰਦੇ ਹਾਂ ਤੇ ਮੈਨੂੰ ਖਿਮਾ ਕਰਨਾ, ਫਿਰ ਉਹ ਮਿੱਟੀ ਦੇ ਮੰਦਰ ਭਾਵੇਂ ਢਹਿ ਜਾਣ ਤੇ ਭਾਵੇਂ ਬਣ ਜਾਣ, ਸਾਨੂੰ ਉਨ੍ਹਾਂ ਨਾਲ ਕੋਈ ਹਮਦਰਦੀ ਨਹੀਂ, ਉਨ੍ਹਾਂ ਨਾਲ ਕੋਈ ਪਿਆਰ ਨਹੀਂ, ਕਿਉਂਕਿ ਵਾਹਿਗੁਰੂ ਦਾ ਸਿਰਜਿਆ ਮੰਦਰ ਹੀ ਸਾਨੂੰ ਚੰਗਾ ਨਹੀਂ ਲੱਗਦਾ, ਅਸੀਂ ਇਹਦੇ ਨਾਲ ਹੀ ਬੇਵਫਾਈ ਕਰਦੇ ਹਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਪ੍ਰੇਰਣਾ ਦਿੰਦੇ ਨੇ ਕਿ ਭਾਈ ਤੇਰਾ ਸਰੀਰ, ਇਹ ਸਾਰਾ ਸੰਸਾਰ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਸ ਅਹਿਸਾਸ ਨਾਲ ਹਰਿਮੰਦਰ ਤੋਂ ਪ੍ਰੇਰਣਾ ਲੈ ਕੇ ਮਨੁੱਖ ਨੇ ਸੰਸਾਰ ਦੇ ਅੰਦਰ ਜਿਉਣ ਦਾ ਯਤਨ ਕਰਨਾ ਹੈ, ਕੋਸ਼ਿਸ਼ ਕਰਨੀ ਹੈ। ਸਾਹਿਬ ਸਾਡੇ ਤੇ ਰਹਿਮਤ ਕਰਨ ਤੇ ਸਾਡੀ ਸੁਰਤ ਵਿਚ ਇਹ ਗੱਲ ਵਸ ਜਾਏ ਤੇ ਅਸੀਂ ਦਿਨ ਰਾਤ ਵਿਚਰਦੇ ਹੋਏ ਸਮਾਜ ਵਿਚ ਜੀਵਨ ਦੇ ਅੰਦਰ ਇਸ ਅਹਿਸਾਸ ਨਾਲ ਜੀਵ ਸਕੀਏ। ਇਨੇ ਅੱਖਰਾਂ ਨਾਲ ਹੀ ਹੋਈਆਂ ਭੁੱਲਾਂ ਵਾਸਤੇ ਖਿਮਾ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜ਼ਿਕਰ ਕਰਦੇ ਹਨ ਪੰਗਾਣੀ ਦੇ ਯੁੱਧ ਦਾ। ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਪੰਗਾਣੀ ਦੇ ਵਿੱਚ ਘਮਸਾਨ ਦਾ ਯੁੱਧ ਹੋ ਰਿਹਾ। ਰਾਜਾ ਹਰੀਚੰਦ ਦੇ ਮਨ ਵਿੱਚ ਇੱਕ ਗੱਲ ਨੇ ਜਨਮ ਲਿੱਤਾ, ਇੱਕ ਗੱਲ ਉੱਠੀ ਤੇ ਸੋਚਿਆ ਫੌਜਾਂ ਮਰਵਾਈ ਜਾਂਦੇ ਆ, ਦੇਖਾਂ ਇਸ ਬਾਲਕ ਗੋਬਿੰਦ ਸਿੰਘ ਵਿੱਚ ਕਿਤਨਾ ਕੁ ਦਾਮੀ। ਹਰੀਚੰਦ ਦੇ ਸਨਮੁਖ ਕਲਗੀਧਰ ਪਾਤਸ਼ਾਹ ਆਏ। ਹਰੀਚੰਦ ਨੇ ਆਖਿਆ ਵਾਰ ਕਰਨ ਨੂੰ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਆਖਿਆ ਕਿ ਐ ਰਾਜਾ ਹਰੀਚੰਦ, ਮੇਰੇ ਮੁਰਸ਼ਦ ਦਾ ਇਹ ਹੁਕਮ ਨਹੀਂ ਵੀ ਕਿਸੇ ਦੇ ਉੱਤੇ ਪਹਿਲਾ ਵਾਰ ਕਰਨਾ, ਮੈਂ ਤੈਨੂੰ ਚਾਂਸ ਦਿੰਦਾ ਤੂੰ ਵਾਰ ਕਰ। ਸਤਿਗੁਰੂ ਜੀ ਇਉਂ ਉਚਾਰਨ ਕਰਦੇ ਨੇ ਕਿ ਹਰੀਚੰਦ ਨੇ ਸਾਡੇ ਉੱਤੇ ਵਾਰ ਕੀਤਾ, ਸ਼ੁਰੂ ਹੋਇਆ ਕੰਮ ਤੇ ਪਹਿਲਾ ਵਾਰ ਕੀਤਾ ਤੇ ਸਤਿਗੁਰੂ ਜੀ ਆਪਣੀਆਂ

ਜਦੋਂ ਤੀਜਾ ਤੀਰ ਕਹਿੰਦੇ ਰਾਜਾ ਹਰੀਚੰਦ ਨੇ ਛੱਡਿਆ ਤੇ ਸਾਡੇ ਤਰਕਸ਼ ਦੀ ਪੇਟੀ ਨੂੰ ਚੀਰਦਾ ਹੋਇਆ ਕੁਛ ਥੋੜਾ ਜਿਹਾ ਸਾਡੇ ਸਰੀਰ ਦੇ ਨਾਲ ਟੱਚ ਹੋ ਗਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਵੀ ਜਦੋਂ ਉਹ ਤੀਰ ਸਾਡੇ ਸਰੀਰ ਦੇ ਨਾਲ ਟੱਚ ਹੋਇਆ ਸਾਡੇ ਸਰੀਰ ਨੂੰ ਜਾ ਕੇ ਮਸਕ ਵਜਾ ਔਰ ਮੇਰੇ ਅਕਾਲ ਪੁਰਖ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੈਨੂੰ ਆਪਣਾ ਦਾਸ ਜਾਣ ਕੇ ਬਚਾ ਲਿਆ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਪੰਕਤੀ ਵਿੱਚ ਅੰਕਿਤ ਕਰਦੇ ਨੇ ਵੀ ਜਦੋਂ ਮੇਰੇ ਉਹ ਸਰੀਰ ਦੇ ਨਾਲ ਰਾਜਾ ਹਰੀਚੰਦ ਦਾ ਛੱਡਿਆ ਹੋਇਆ ਤੀਜਾ ਤੀਰ ਟੱਚ ਹੋਇਆ ਉਹ ਸਾਡੇ ਸਰੀਰ ਦੇ ਉੱਤੇ ਕੁਛ ਆ ਕੇ ਚੁਭਿਆ ਤੇ ਸਤਿਗੁਰੂ

ਉਹਦੇ ਉੱਤੇ ਚਿਲਾ ਚੜਾਇਆ, ਤੀਰ ਚੜਾਇਆ ਤੇ ਰਾਜਾ ਹਰੀ ਚੰਦ ਨੂੰ ਆਖਿਆ ਕਿ ਇਹ ਰਾਜਾ ਹਰੀ ਚੰਦ ਤੂੰ ਤਿੰਨ ਵਾਰ ਕੀਤੇ ਨੇ, ਸਾਡਾ ਇੱਕੋ ਵਾਰ ਹੈ। ਤੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਦੋਂ ਮੈਂ ਉਸ ਆਪਣੇ ਅਕਾਲ ਪੁਰਖ ਆਪਣੇ ਉਸ ਪਿਤਾ ਦਾ ਓਟ ਆਸਰਾ ਤੱਕ ਕੇ ਤੇ ਉਸ ਕਮਾਨ ਦੇ ਵਿੱਚੋਂ ਤੀਰ ਛੱਡਿਆ ਤੇ ਪਹਿਲਾ ਹੀ ਤੀਰ ਜਾ ਕੇ ਹਰੀ ਚੰਦ ਦੇ ਵੱਜਾ ਤੇ ਰਾਜਾ ਹਰੀ ਚੰਦ ਘੋੜੇ ਦੇ ਉੱਤੋਂ ਥੱਲੇ ਆ ਗਿਆ ਤੇ ਫੌਜਾਂ ਵਿੱਚ ਭਗਦੜ ਮੱਚ ਗਈ ਤੇ ਸਤਿਗੁਰੂ ਜੀ ਨੇ ਬੇਨਤੀ ਕੀਤੀ

ਕਲਗੀਧਰ ਪਾਤਸ਼ਾਹ ਅਕਾਲ ਦੇ ਪੁਜਾਰੀ, ਉਸ ਆਪਣੇ ਪਿਤਾ ਦੇ ਪੁਜਾਰੀ, ਉਸ ਸੱਚੇ ਵਾਹਿਗੁਰੂ ਦੇ ਪੁਜਾਰੀ ਤੇ ਕਹਿਣ ਲੱਗੇ ਸਿੰਘਾਂ ਨੂੰ ਕਿ ਸਿੰਘੋ, ਇਹ ਜਿੱਤ ਮੇਰੀ ਨਹੀਂ, ਇਹ ਜਿੱਤ ਖਾਲਸੇ ਦੀ ਏ, ਇਹ ਜਿੱਤ ਉਸ ਅਕਾਲ ਪੁਰਖ ਦੀ ਏ ਜਿਸ ਅਕਾਲ ਪੁਰਖ ਨੇ ਮੈਨੂੰ ਨਿਵਾਜ ਕੇ ਇਸ ਧਰਤੀ ਦੇ ਉੱਤੇ ਭੇਜਿਆ। ਸਤਿਗੁਰੂ ਜੀ ਪਾਤਸ਼ਾਹ ਬੜੇ ਪਿਆਰ ਦੇ ਵਿੱਚ ਆਏ, ਬੜੇ ਵਜ਼ਨ ਵਿੱਚ ਆਏ

ਪ੍ਰਤੀਤ ਕਰਨਾ ਸ਼ੁਰੂ ਕਰੋ। ਕਿਵੇਂ ਕਰੋਗੇ? ਕਿਸੇ ਅਜਿਹੀ ਥਾਂ ਤੇ ਨਾ ਬੈਠੋ ਜਿੱਥੇ ਤੁਸੀਂ ਸਮਝੋ ਕਿ ਇੱਥੇ ਬੈਠਣ ਨਾਲ ਮੰਦਰ ਦੀ ਬੇਅਦਬੀ ਹੋ ਜਾਏਗੀ। ਕਿਸੇ ਐਸੇ ਮਾਹੌਲ ਚ ਨਾ ਬੈਠੋ ਜਿੱਥੇ ਕਿ ਮੰਦਰ ਨੂੰ ਨਹੀਂ ਲਜਾਇਆ ਜਾ ਸਕਦਾ, ਜੋ ਮਾਹੌਲ ਐਸ ਮੰਦਰ ਚ ਨਹੀਂ ਕ੍ਰੀਏਟ ਕੀਤਾ ਜਾ ਸਕਦਾ, ਤੇ ਜਿੱਥੇ ਉਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਇਸ ਮੰਦਰ ਨੂੰ ਵੀ ਨਹੀਂ ਲਜਾਇਆ ਜਾ ਸਕਦਾ। ਸੋ ਇਸ ਮੰਦਰ ਦੀ, ਐਸ ਮੰਦਰ ਚ ਗਾਲੀ ਨਹੀਂ ਦਿੱਤੀ ਜਾ ਸਕਦੀ। ਫਿਰ ਇਸ ਮੰਦਰ ਦੇ ਨਾਲ ਵੀ ਗਏ ਹਨ ਹੁਣ ਸਾਥ ਨਿਭਾਉਂਦੇ, ਤੁਚਾ ਦੇ ਕੁਮਲਾਨੀ, ਦੇਹੀ ਦੀ ਚਮੜੀ ਕੁਮਲਾ ਗਈ ਹੈ, ਨੇਤਰੀ ਧੁੰਦ, ਅੱਖਾਂ ਦੇ ਵਿੱਚ ਧੁੰਦ ਆ ਗਈ ਹੈ, ਔਗ ਆ ਗਈ ਹੈ, ਕਰਨ ਪਹਿ ਬਹਿਰੇ, ਜਿਹੜੇ ਕੰਨ ਹਨ ਉਹ ਵੀ ਹੁਣ ਸੁਣਦੇ ਨਹੀਂ ਹਨ, ਮਨਮੁਖ ਨਾਮ ਨਾ ਜਾਣੀ, ਹਾਲੇ ਤੱਕ ਤੂੰ ਨਾਮ ਨੂੰ ਨਹੀਂ ਜਾਣਿਆ। ਕਹਿੰਦੇ ਹਨ ਤੂੰ ਇਸ ਸਰੀਰ ਦੇ ਨਾਲ ਕੀਤਾ ਕੀ ਹੈ, ਕੀ ਕੀਤਾ ਹੈ? ਬਾਬਾ ਜੀ ਦੱਸਦੇ ਹਨ ਕਿ ਅਸੀਂ ਕੀ ਕਰਦੇ ਰਹੇ ਹਾਂ, ਅਸੀਂ ਕੀ ਕੀਤਾ ਹੈ। ਲੈਟ ਅਸ ਹੇਅਰ ਨਾ ਕਿ ਅਸੀਂ ਕੀ ਕੀਤਾ ਹੈ। ਕਹਿੰਦੇ ਹਨ

ਕੋਈ ਖਾਸ ਕੰਮ ਲਈ ਅਸੀਂ ਆਏ ਹਾਂ, ਜੋ ਕੰਮ ਅਸੀਂ ਕਰ ਰਹੇ ਹਾਂ ਇਹਦੇ ਲਈ ਨਹੀਂ ਆਏ। ਹਰੇਕ ਨੂੰ ਆਪੋ ਆਪਣੇ ਕੰਮ ਦੀ ਹੀ ਹੈ, ਕੰਮ ਦੀ ਹੀ ਹੈ। ਪਲਚ ਪਲਚ ਸਗਲੀ ਮੂਈ, ਝੂਠਾ ਧੰਦਾ ਮੋਰ, ਧੰਦੇ ਧਾਵਤ ਮਨ ਭਇਆ ਮਨੂਰਾ। ਇਹ ਸੁਣਨ ਵਾਲੀਆਂ ਚੀਜ਼ਾਂ ਹਨ ਕਿ ਸਾਡੀ ਜ਼ਿੰਦਗੀ ਚ ਧੰਦਾ ਹੀ ਧੰਦਾ ਹੈ, ਧੰਦਾ ਹੀ ਧੰਦਾ ਹੈ। ਹਰ ਵੇਲੇ ਸਾਡਾ ਜੋ ਪ੍ਰਾਈਮ ਕੰਸਰਨ ਹੈ ਉਹ ਬਿਜ਼ਨਸ ਦਾ ਹੈ, ਧੰਦੇ ਦਾ ਹੈ। ਇੱਕ ਸ਼ਬਦ ਫਿਰ ਸੁਣਨ ਵਾਲਾ ਹੈ ਗੁਰੂ ਬਾਬਾ ਨਾਨਕ ਦੇਵ ਜੀ ਦਾ, ਕਹਿੰਦੇ ਹਨ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ। ਕਹਿੰਦੇ ਹਨ ਮੈਂ ਸੱਚ ਸੁਣਾਉਣ ਲੱਗਾ, ਸੱਚ ਕਹਿਣ ਲੱਗਾ, ਸੱਚ ਕੜਵਾ ਲੱਗਦਾ ਹੈ, ਸੱਚ ਬੁਰਾ ਲੱਗਦਾ ਹੈ, ਪਰ ਪ੍ਰਭੂ ਜੇ ਤੂੰ ਮੇਰੇ ਵੱਲ ਹੈ ਤਾਂ ਫਿਰ ਮੈਂ ਕਿਸੇ ਦੀ ਕੋਈ ਖਾਸ ਚਿੰਤਾ ਨਹੀਂ ਕਰਦਾ ਅਤੇ ਮੈਂ ਸੱਚ ਸੁਣਾ ਦਿੰਦਾ। ਜਾਂ ਤੂੰ, ਅਗਰ ਤੂੰ ਮੇਰੇ ਵੱਲ ਹੈ ਤਾਂ ਕਿਆ ਹੋਰ, ਫਿਰ ਹੋਰ ਕਿਸੇ ਦੀ ਕੀ ਚਿੰਤਾ ਹੈ। ਮੈਂ ਸੱਚ ਸੁਣਾਈਏ, ਮੈਂ ਅਸਲੀਅਤ ਤੁਹਾਡੀ ਤੁਹਾਡੇ ਸਾਹਮਣੇ ਪੇਸ਼ ਕਰਦਾ, ਤੁਹਾਡੀ ਰਿਐਲਿਟੀ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ। ਕੀ ਹੈ ਰਿਐਲਿਟੀ ਸਾਡੀ? ਕਹਿੰਦੇ ਹਨ ਮੁੱਠੀ ਧੰਦੇ ਚੋਰ ਸੇਬ ਗਵਾਈ। ਕਹਿੰਦੇ ਧੰਦਾ ਇੱਕ ਐਸਾ ਚੋਰ ਹੈ ਜਿਸਨੇ ਮੁੱਠੀ ਮੈਨੇ ਲੁੱਟ ਲਈ ਹੈ, ਜ਼ਿੰਦਗੀ ਲੁੱਟ ਲਈ ਹੈ। ਇਹ ਸਾਰੇ ਧੰਦੇ ਵਾਲਿਆਂ ਨੂੰ ਸੁਣਨੀਆਂ ਚਾਹੀਦੀਆਂ ਇਹੀਆਂ ਪੰਕਤੀਆਂ। ਜਿਹੜੇ ਬਿਲਕੁਲ ਧੰਦੇ ਦੇ ਵਿੱਚ ਤਸੇ ਪਏ ਹਨ, ਧੰਦਾ ਹੀ ਜੀਵਨ ਦਾ ਕੰਮ ਰਹਿ ਗਿਆ ਹੈ, ਧੰਦੇ ਲਈ ਨਹੀਂ ਸੀ ਅਸੀਂ ਆਏ। ਪਰ ਮਹਾਰਾਜ ਜੀ ਆਖਦੇ ਹਨ ਮੁੱਠੀ ਧੰਦੇ ਚੋਰ, ਧੰਦਾ ਇੱਕ ਐਸਾ ਚੋਰ ਹੈ ਜੋ ਸਾਨੂੰ ਸਭਨਾਂ ਨੂੰ ਲੁੱਟ ਰਿਹਾ ਹੈ ਅਤੇ ਸਾਡੀ ਜ਼ਿੰਦਗੀ ਨੂੰ ਚੁਰਾ ਰਿਹਾ ਹੈ, ਔਰ ਅਸੀਂ ਖੁਦ ਉਸਨੂੰ ਐਡਮਿਟ ਕਰਦੇ ਹਾਂ ਕਿ ਸਾਡੇ ਪਾਸ ਫੁਰਸਤ ਨਹੀਂ ਹੈ, ਸਾਡੇ ਪਾਸ ਟਾਈਮ ਨਹੀਂ ਹੈ। ਕਿਉਂ ਨਹੀਂ ਟਾਈਮ? ਧੰਦੇ ਚੋਂ ਟਾਈਮ ਨਹੀਂ ਮਿਲਦਾ, ਧੰਦਾ ਦਿਮਾਗ ਤੇ ਸਵਾਰ ਰਹਿੰਦਾ ਹੈ ਘਰ ਆ ਕੇ ਵੀ। ਅੱਜ ਕੱਲ੍ਹ ਤੇ ਲੋਕ ਇਨਫੈਕਟ ਦੇ ਮੀਟ ਫਾਰ ਲੰਚਸ ਬਿਕੋਜ ਆਫ ਦੇਅਰ ਬਿਜ਼ਨਸ ਮੀਟਿੰਗਸ। ਸਾਡੀਆਂ ਸੋਸ਼ਲ ਗੈਦਰਿੰਗਸ ਦੇ ਵਿੱਚ ਵੀ ਧੰਦਾ ਹੀ ਡਿਸਕਸ ਹੁੰਦਾ ਹੈ, ਹਰ ਸਿਟਿੰਗ ਦੇ ਵਿੱਚ, ਹਰ ਗੈਦਰਿੰਗ ਦੇ ਵਿੱਚ ਧੰਦਾ ਹੀ ਧੰਦਾ ਡਿਸਕਸ ਕੀਤਾ ਜਾਂਦਾ ਹੈ। ਕਹਿੰਦੇ ਹਨ ਤੂੰ ਇਸ ਕੰਮ ਲਈ ਆਇਆ ਸੀ। ਸਵਾਲ ਇਹ ਸਮਝਣ ਵਾਲਾ ਹੈ ਕਿ ਮਹਾਰਾਜ ਜੀ ਇਹ ਆਖ ਰਹੇ ਹਨ ਕਿ ਤੂੰ ਕੀਤਾ ਕੀ ਹੈ, ਤੈਨੂੰ ਇਹ ਸਰੀਰ ਕਿਸ ਕੰਮ ਲਈ ਮਿਲਿਆ ਸੀ, ਤੇ ਤੂੰ ਇਹ ਪੁੱਛਿਆ ਜਾਣਾ ਹੈ ਕਿ ਚਾਰ ਗਵਾਇਆ ਹੰਢ ਕੇ ਚਾਰ ਗਵਾਇਆ ਸਮ, ਚਾਰ ਪਹਿਰ ਦਿੰਦੇ ਤੂੰ ਦੌੜ ਭੱਜ ਕੇ ਕੰਮਕਾਰ ਚ ਲਗਾਤੇ, ਚਾਰ ਪਹਿਰ ਰਾਤ ਦੇ ਤੂੰ ਸੌ ਕੇ ਗਵਾ ਦਿੱਤੇ, ਲੇਖਾ ਰੱਬ ਮੰਗੇ ਸੀ ਆ ਤੂੰ ਆਹੋ ਕਿਹੜੇ ਕੰਮ। ਰੱਬ ਨੇ ਤੇ ਤੋਂ ਇਹ ਲੇਖਾ ਪੁੱਛਣਾ ਹੈ ਕਿ ਤੂੰ ਕਿਹੜੇ ਕੰਮ ਲਈ ਆਇਆ ਸੀ, ਇਹ ਇੰਸਟਰੂਮੈਂਟ ਤੈਨੂੰ ਕਿਸ ਚੀਜ਼ ਦੇ ਵਾਸਤੇ ਦਿੱਤਾ ਸੀ, ਕਿਸ ਚੀਜ਼ ਨੂੰ ਪ੍ਰਾਪਤ ਕਰਨ ਦੇ ਵਾਸਤੇ ਦਿੱਤਾ ਸੀ। ਆਓ ਪਹਿਲਾਂ ਅੱਜ ਬਾਬਾ ਜੀ ਨੂੰ ਇਹ ਪੁੱਛੀਏ ਕਿ ਬਾਬਾ ਜੀ ਸਾਨੂੰ ਤੇ ਪਤਾ ਹੀ ਨਹੀਂ, ਸਾਨੂੰ ਕਿਹੜਾ ਕਿਸੇ ਨੇ ਦੱਸਿਆ, ਸਾਨੂੰ ਕਿਸੇ ਨੇ ਦੱਸਿਆ ਨਹੀਂ। ਬਚਪਨ ਤੋਂ ਇਹ ਸਾਨੂੰ ਨਹੀਂ ਦੱਸਿਆ ਗਿਆ ਕਿ ਤੁਸੀਂ ਜਨਮ ਕਿਸ ਗੱਲ ਲਈ ਧਾਰਨ ਕੀਤਾ ਗਿਆ, ਧਾਰਨ ਕੀਤਾ। ਹਾਂ, ਇਹ ਦੱਸਿਆ ਹੈ ਕਿ ਤੁਸੀਂ ਵੱਧ ਤੋਂ ਵੱਧ ਪੜ੍ਹਨਾ ਹੈ, ਦੁਨੀਆਂ ਚ ਕਾਮਯਾਬ ਹੋਣਾ ਹੈ, ਸਕਸੈਸਫੁਲ ਹੋਣਾ ਹੈ, ਨਾਮ ਬਣਾਉਣਾ ਹੈ, ਆਪਣਾ ਨਾਮ ਰੌਸ਼ਨ ਕਰਨਾ ਹੈ, ਮਾਤਾ ਪਿਤਾ ਦਾ ਨਾਮ ਬਣਾਉਣਾ ਹੈ ਅਤੇ ਸੁਖੀ ਜੀਵਨ ਗੁਜ਼ਾਰਨਾ ਹੈ ਇਤਿਹਾਸ, ਇਹ ਸਾਨੂੰ ਦੱਸਿਆ ਗਿਆ। ਪਰ ਇਹ ਤੇ ਸਾਡੇ ਆਉਣ ਦਾ ਕੋਈ ਪਰਪਸ ਹੀ ਨਹੀਂ ਸੀ, ਵੀ ਡਿਡਨਟ ਕਮ ਫਾਰ ਦਿਸ। ਅਸੀਂ ਕਿਸ ਵਾਸਤੇ ਆਏ ਸੀ? ਆਓ ਮਹਾਰਾਜ ਜੀ ਤੋਂ ਅੱਜ ਗੁਰਬਾਣੀ ਚ ਅਸੀਂ ਇਹ ਪੁੱਛੀਏ ਕਿ ਮਹਾਰਾਜ ਜੀ ਤੁਸੀਂ ਆਖਦੇ ਹੋ ਕਿ ਸਰੀਰਾ ਮੇਰਿਆ ਕਿਆ ਤੁਧ ਕਰਮ ਕਮਾਇਆ, ਵੀ ਇਹ ਦੱਸੋ ਵੀ ਇਸ ਸਰੀਰ ਨੇ ਕੀ ਕਰਮ ਕਰਨਾ ਸੀ, ਕੀ ਕੰਮ ਕਰਨਾ ਸੀ। ਉਹ ਕਹਿੰਦੇ ਹਨ
ਇਹ ਸਰੀਰ ਕੁਛ ਬੁੱਝਣ ਵਾਸਤੇ ਆਇਆ ਸੀ, ਕੁਛ ਇਸਨੇ ਬੁੱਝਣਾ ਸੀ, ਕੁਛ ਇਸਨੇ ਰਿਅਲਾਈਜ਼ ਕਰਨਾ ਸੀ, ਕੁਛ ਅਨੁਭਵ ਕਰਨਾ ਸੀ, ਕੁਛ ਇਸਨੇ ਜਾਣਨਾ ਸੀ। ਕਹਿੰਦੇ ਹਨ

ਆਪਣਾ ਮੂਲ ਪਛਾਣਨਾ ਸੀ, ਮੂਲ ਕਿ ਤੂੰ ਕਿੱਥੋਂ ਆਰੰਭ ਹੋਇਆ ਹੈ, ਕੌਣ ਹੈ ਤੈਨੂੰ ਬਣਾਉਣ ਵਾਲਾ, ਤੇਰੇ ਅੰਦਰ ਇਹ ਕੀ ਵਸਤੂ ਹੈ, ਇਹ ਮੰਦਰ ਮੈਂ ਕੌਣ ਵਸਾਈ। ਪਿਛਲੇ ਕੀਰਤਨਾ ਚ ਆਪ ਜੀ ਨੇ ਸੁਣਿਆ ਨਾ ਕਿ ਇਹ ਬਾਡੀ ਮੰਦਰ ਹੈ, ਹਰ ਮੰਦਰ ਇਹ ਸਰੀਰ ਹੈ, ਅਤੇ ਇਸ ਮੰਦਰ ਦੇ ਵਿੱਚ ਬੋਲਦਾ ਕੌਣ ਹੈ, ਇਸ ਮੰਦਰ ਚ ਸੁਣਦਾ ਕੌਣ ਹੈ, ਇਸ ਮੰਦਰ ਚ ਫੀਲ ਕੌਣ ਕਰਦਾ ਹੈ, ਫੀਲਿੰਗਸ ਨੂੰ ਇਸ ਮੰਦਰ ਚ ਤਮਾਮ ਐਕਸਪੀਰੀਅੰਸਿਸ ਨੂੰ ਐਕਸਪੀਰੀਅੰਸ ਕੌਣ ਕਰਦਾ ਹੈ, ਉਹ ਕੌਣ ਹੈ ਜੋ ਚੇਤਨ ਹੈ। ਉਹ ਕੀ ਹੈ ਜੋ ਅਵੇਅਰ ਹੈ, ਜੋ ਜਾਗਦਾ ਹੈ, ਜੋ ਥਿੰਕ ਕਰਦਾ ਹੈ। ਰਾਤ ਨੂੰ ਸੁਪਨਾ ਆਉਂਦਾ ਹੈ, ਅਸੀਂ ਤਾਂ ਸੁੱਤੇ ਪਏ ਹੁੰਦੇ ਹਾਂ, ਪਰ ਸੁਪਨੇ ਦੇ ਵਿੱਚ ਵੀ ਉਹ ਕੌਣ ਹੈ ਜਿਸ ਨੂੰ ਸੁਪਨਾ ਯਾਦ ਰਹਿੰਦਾ ਹੈ ਕਿ ਮੈਨੂੰ ਆਹ ਸੁਪਨਾ ਆਇਆ ਸੀ, ਸਵੇਰੇ ਉੱਠ ਕੇ ਉਹ ਦੱਸਦਾ ਹੈ ਕਿ ਆਹ ਸੁਪਨਾ ਆਇਆ ਸੀ, ਉਹ ਕੌਣ ਹੈ। ਕਹਿੰਦੇ ਉਸ ਵਸਤੂ ਨੂੰ ਤੂੰ ਪਹਿਚਾਨਣਾ ਹੈ ਕਿ ਇਹ ਮੰਦਰ ਮੈਂ ਕੌਣ ਵਸਾਈ। ਸਾਰੇ ਬੋਲੋ ਇਸ ਲਾਈਨ ਨੂੰ, ਇਹ ਮੰਦਰ ਮੈਂ ਕੌਣ ਵਸਾਈ, ਇਸ ਮੰਦਰ ਚ ਕੌਣ ਵਸਦਾ ਹੈ। ਬਸ ਤੂੰ ਉਸਨੂੰ ਜਾਣਨਾ ਸੀ, ਇਹ ਮੰਦਰ ਮੈਂ ਕੌਣ ਵਸਾਈ। ਕਹਿੰਦੇ ਜਿਹੜੇ ਇਸ ਮੂਲ ਨੂੰ ਨਹੀਂ ਬੁੱਝਦੇ ਉਹਨਾਂ ਦੇ ਮੁਤਲਕ ਗੁਰਬਾਣੀ ਚ ਇਹ ਪੰਕਤੀਆਂ ਦਰਜ ਹਨ, ਆਪ ਜੀ ਧਿਆਨ ਨਾਲ ਸੁਣੋ। ਕਹਿੰਦੇ ਹਨ

0: ਜਿਨ੍ਹਾਂ ਨੇ ਹਾਲੇ ਤੱਕ ਇਹ ਕੰਮ ਨਹੀਂ ਕੀਤਾ, ਆਪਣਾ ਮੂਲ ਨਹੀਂ ਬੁੱਝਿਆ, ਅਸੀਂ ਕਿੱਥੋਂ ਆਏ ਹਾਂ, ਕਿਸ ਦੇ ਨਾਲ ਸੰਬੰਧਿਤ ਹਾਂ, ਕਿਹੜੀ ਸਾਡੀ ਜੜ ਹੈ, ਕਹਿੰਦੇ ਜਿਨ੍ਹਾਂ ਨੇ ਆਪਣਾ ਮੂਲ ਨਹੀਂ ਬੁੱਝਿਆ, ਸੇ ਪਸ਼ੂਆ ਸੇ ਢੋਰ ਜੀਓ, ਉਹ ਪਸ਼ੂ ਹਨ ਢੋਰ ਗਵਾਰ ਹਨ। ਕਹਿੰਦੇ ਹਨ ਤੂੰ ਜੇ ਤੇ ਉਹ ਕੰਮ ਕੀਤਾ ਫਿਰ ਤੇਰਾ ਜੀਵਨ ਤੇਰਾ ਸਰੀਰ ਸਫਲਾ, ਨਹੀਂ ਤੇ ਆ ਕੁਛ ਜੋ ਮਹਾਰਾਜ ਨੇ ਬਾਣੀ ਚ ਆਖੀ, ਸੇ ਪਸ਼ੂਆ ਸੇ ਢੋਰ ਜੀਓ। ਇੱਕ ਜਗ੍ਹਾ ਹੋਰ ਆਖਦੇ ਹਨ, ਕਹਿੰਦੇ ਹਨ
1: ਬਿਨ ਬੂਜੇ ਮਿੱਥਿਆ ਸਭ ਭੈ,
0: ਕਹਿੰਦੇ ਉਸ ਨੂੰ ਬੁੱਝੇ ਤੋਂ ਬਿਨਾਂ ਜੋ ਕੁਛ ਵੀ ਤੁਸੀਂ ਕੀਤਾ ਹੈ, ਅਕੰਪਲਿਸ਼ ਕੀਤਾ ਹੈ, ਬਣਾਇਆ ਹੈ, ਇਤ ਆਦ, ਕਹਿੰਦੇ ਸਭ ਬੇਕਾਰ ਹੈ। ਬਿਨ ਬੂਝੇ ਮਿੱਥਿਆ ਸਭ ਭੈ, ਬਿਨਾਂ ਉਸ ਨੂੰ ਬੁੱਝਣ ਤੋਂ ਸਭ ਕੁਛ ਕਹਿੰਦੇ ਬੇਕਾਰ। ਅਤੇ ਕਹਿੰਦੇ ਨੇ ਇੱਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਕਹਿੰਦੇ ਹਨ ਉਸ ਇੱਕ ਵਸਤੂ ਨੂੰ ਤੂੰ ਬੁੱਝ ਲੈ ਤੇ ਤੂੰ ਪਾਕ ਹੈ, ਤੂੰ ਪਵਿੱਤਰ ਹੈ, ਨਿਰਮਲ ਹੈ। ਅਗਰ ਤੂੰ ਉਸ ਨੂੰ ਨਹੀਂ ਬੁੱਝਦਾ ਤੂੰ ਫਿਰ ਕਹਿੰਦੇ ਮਹਾਰਾਜ ਜੀ ਤੂੰ ਬਹੁਤ ਨਾਪਾਕ ਹੈ, ਨਾਪਾਕ ਅਪਵਿੱਤਰ ਹੈ, ਮੈਲਾ ਹੈ। ਤੋ ਉਹ ਕੰਮ ਕਰਨ ਦੇ ਵਾਸਤੇ ਅਸੀਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਮਨੁੱਖਾ ਜਨਮ ਵਿੱਚ ਆਏ ਸੀ। ਆਪਣੀ ਆਤਮਕ ਹੋਂਦ ਨੂੰ ਪਹਿਚਾਨਣ ਲਈ, ਆਪਣੀ ਰੂਹਾਨੀ ਜੋ ਦੌਲਤ ਹੈ ਉਸ ਨੂੰ ਪ੍ਰਾਪਤ ਕਰਨ ਲਈ, ਤੇ ਆਪਣੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਜੋ ਬਾਦਸ਼ਾਹਤ ਹੈ ਉਸ ਨੂੰ ਹਾਸਲ ਕਰਨ ਦੇ ਵਾਸਤੇ ਅਸੀਂ ਇਹ ਮਨੁੱਖਾ ਜਨਮ ਤਾਰਿਆ ਸੀ। ਦੋਨੇ ਕੱਲ ਦੇ ਔਰ ਅੱਜ ਦੇ ਸ਼ਬਦਾਂ ਦੇ ਵਿੱਚ ਮਹਾਰਾਜ ਜੀ ਸਾਡੇ ਤੇ ਸਵਾਲ ਕਰ ਰਹੇ ਹਨ, ਆਓ ਅਸੀਂ ਅੱਜ ਸਵਾਲ ਦਾ ਜਵਾਬ ਦੇਣ ਜੋਗੇ ਹਾਂ ਜਾਂ ਨਹੀਂ ਹਾਂ। ਅਸੀਂ ਕੀ ਜਵਾਬ ਦੇ ਸਕਦੇ ਹਾਂ? ਗੁਰੂ ਬਾਬੇ ਦੇ ਸਾਹਮਣੇ ਸੱਚ ਬੋਲਣਾ, ਗੁਰੂ ਬਾਬਾ ਜੀ ਦੇ ਸਾਹਮਣੇ ਸੱਚ ਬੋਲਣਾ, ਔਰ ਬੋਲ ਕੇ ਨਾ ਸਹੀ ਆਪਣੇ ਅੰਦਰ ਹੀ ਬੋਲਣਾ, ਔਰ ਕਹਿਣਾ ਹੈ ਮਹਾਰਾਜ ਕਿ ਮੈਂ ਉਹ ਕੰਮ ਕੀਤਾ ਜਾਂ ਨਹੀਂ ਕੀਤਾ, ਇਸ ਨੂੰ ਐਡਮਿਟ ਕਰਨਾ ਹੈ, ਕਨਫੈਸ ਕਰਨਾ ਹੈ। ਗੁਰੂ ਬਾਬਾ ਜੀ ਸਵਾਲ ਕਰਦੇ ਹਨ ਅੰਧਲੇ ਕਿਆ ਪਾਇਆ ਜਾਗਾਏ, ਅਸੀਂ ਕਹਿ ਸਕਦੇ ਮਹਾਰਾਜ ਕੁਛ ਨਹੀਂ ਪਾਇਆ। ਗੁਰੂ ਮਹਾਰਾਜ ਜੀ ਕਹਿੰਦੇ ਹਨ ਇਹ ਸਰੀਰ ਆ ਮੇਰਾ ਇਸ ਜੱਗ ਮੈਂ ਆਇਆ ਕਿ ਕਿਆ ਤੁਧ ਕਰਮ ਕਮਾਇਆ, ਅਸੀਂ ਆਖ ਸਕਾਂਗੇ ਮਹਾਰਾਜ ਜੀ ਮੈਨੂੰ ਪਤਾ ਹੀ ਨਹੀਂ ਸੀ ਕੀ ਕਰਨਾ ਹੈ, ਮੈਂ ਤੇ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ, ਮੈਂ ਤੇ ਆਹ ਕੀਤਾ ਸਵਾਦਾਂ ਚ ਪਿਆਰਿਆਂ ਇਹਨਾਂ ਦੇ ਵਿੱਚ ਮੈਂ ਆਪਣਾ ਜੋ ਹੈ ਉਹ ਜਨਮ ਗਵਾ ਦਿੱਤਾ, ਇਹਨਾਂ ਦੇ ਵਿੱਚ ਆਪਣੀ ਜ਼ਿੰਦਗੀ ਮੈਂ ਲਗਾ ਦਿੱਤੀ ਹੈ। ਹੁਣ ਆਓ ਸਾਰੇ ਪਰ ਫਿਊ ਸੈਕਿੰਡਸ ਆਪਣੇ ਅੰਦਰ ਰਿਫਲੈਕਟ ਕਰੀਏ ਕਿ ਇਹ ਪੇਨਫੁਲ ਹੈ ਜਾਂ ਨਹੀਂ, ਇਹ ਸਾਨੂੰ ਹਰਟ ਕਰਦਾ ਹੈ ਜਾਂ ਨਹੀਂ ਕਰਦਾ, ਇਸ ਦਾ ਕੋਈ ਅਰਥ ਹੈ ਜਾਂ ਨਹੀਂ। ਜਾਂ ਕਿ ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਗਈਆਂ, ਸਾਰੀਆਂ ਗੱਲਾਂ ਸੁਣ ਲਈਆਂ ਜਾਣ ਲਈਆਂ ਫਿਰ ਵੀ ਚੁੱਪ ਦੇ ਚੁੱਪ ਬੈਠੇ ਰਹੇ, ਕੋਈ ਅਸਰ ਨਾ ਹੋਇਆ। ਅਸੀਂ ਆਪੋ ਆਪਣੇ ਆਪ ਨੂੰ ਅੱਜ ਇੱਥੇ ਬੈਠ ਕੇ ਇਹ ਸਵਾਲ ਕਰਕੇ ਪੁੱਛ ਕੇ ਜਾਣਾ ਹੈ ਕਿ ਮੈਂ ਕੀ ਕੀਤਾ ਹੈ, ਮੈਂ ਕੀ ਪਾਇਆ ਹੈ, ਤੇ ਅਗਾਂਹ ਲਈ ਮੇਰਾ ਕੀ ਪ੍ਰੋਗਰਾਮ ਹੈ। ਪਿਛਲੀ ਜ਼ਿੰਦਗੀ ਗੁਜ਼ਰ ਗਈ ਜਿਵੇਂ ਸੁਪਨਾ ਗੁਜ਼ਰ ਜਾਂਦਾ ਹੈ, ਪਿੱਛੇ ਮੁੜ ਕੇ ਦੇਖੋ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ 30, 40, 50, 60 ਜੋ ਵੀ ਕਿਸੇ ਦੀ ਉਮਰ ਹੈ ਉਹ ਸਾਰੇ ਵਰੇ ਇਸ ਤਰ੍ਹਾਂ ਜਾਪਦੇ ਹਨ ਜਿਵੇਂ ਸੁਪਨੇ ਦੀ ਤਰ੍ਹਾਂ ਗੁਜ਼ਰ ਗਏ ਹਨ, ਸੁਪਨੇ ਦੀ ਤਰ੍ਹਾਂ ਗੁਜ਼ਰ ਗਏ ਹਨ, ਤੇ ਜਿਹੜੇ ਬਾਕੀ ਦੇ ਆਉਣ ਵਾਲੇ ਉਹਨਾਂ ਨੇ ਵੀ ਸੁਪਨੇ ਦੀ ਤਰ੍ਹਾਂ ਹੀ ਗੁਜ਼ਰ ਜਾਣਾ ਹੈ। ਆਖੀ ਕੇਰੇ ਮਾਠ ਕੇ ਪਲ ਪਲ ਗਈ ਵਿਹਾਏ, ਅੱਖਾਂ ਦੀ ਪਲਕ ਝਮਕ ਦੇ ਵਿੱਚ ਹੀ ਜ਼ਿੰਦਗੀ ਜੋ ਹੈ ਉਹ ਸਾਡੇ ਹੱਥੋਂ ਚਲੀ ਜਾਂਦੀ ਹੈ। ਆਖੀ ਕੇਰੇ ਮਾਠ ਕੇ ਪਲ ਪਲ ਗਈ ਵਿਹਾਏ, ਮਨ ਜੰਜਾਲ ਨਾ ਛੋਡੇ ਜਮ ਦੀਆ ਦਮਾਮਾ ਆਏ। ਮਨ ਜੰਜਾਲ ਨਹੀਂ ਛੱਡਦਾ, ਗਣਤ ਗਣੀਏ ਸਹਿਸੇ ਜੀਏ, ਕਿਉਂ ਸੁਖ ਪਾਵੇ ਦੂਏ ਧੀਏ। ਆ ਸਾਡੀ ਹਾਲਤ ਹੈ, ਗਣਤ ਗਣੀਏ ਹਮੇਸ਼ਾ ਬਸ ਗਿਣਤੀਆਂ ਦੇ ਹੀ ਚੱਕਰ, ਗਿਣਤੀਆਂ ਦੇ ਹੀ ਚੱਕਰ। ਤੇ ਕਹਿੰਦੇ ਜਦੋਂ ਗਿਣਤੀ ਦਾ ਹੀ ਚੱਕਰ ਹੈ, ਕਦੇ ਗਿਣਤੀ ਵੱਧ ਜਾਂਦੀ ਹੈ, ਕਦੇ ਗਿਣਤੀ ਘੱਟ ਜਾਂਦੀ ਹੈ, ਗਿਣਤੀ ਦੇ ਵਧਣ ਘਟਣ ਦੇ ਨਾਲ ਜੋ ਇਨਫਲੂਐਂਸਡ ਹੁੰਦੇ ਹਨ, ਅਫੈਕਟਡ ਹੁੰਦੇ ਹਨ, ਉਹ ਸੁਖੀ ਕਿਵੇਂ ਰਹਿ ਸਕਦੇ ਹਨ? ਗਿਣਤੀ ਨੇ ਤੇ ਵਧਣਾ ਘਟਣਾ ਹੀ ਹੈ। ਕਿਉਂ ਸੁਖ ਪਾਵੇ ਦੂਏ ਧੀਏ, ਇਹ 2, 3, 4, 5 ਇਤਿਹਾਸ ਜੋ ਕਿ ਗਿਣਤੀ ਹੈ, ਜੋ ਨੰਬਰਸ ਦੇ ਵਿੱਚ ਰਹਿੰਦਾ ਹੈ, ਨੰਬਰਸ ਦੇ ਵਿੱਚ ਰਹਿਣ ਵਾਲਾ ਤਾਂ ਹਮੇਸ਼ਾ ਡਰ ਦੇ ਵਿੱਚ ਹੀ ਰਹੇਗਾ। ਸੁਖੀ ਕਿਵੇਂ ਰਹਿ ਸਕਦਾ ਹੈ? ਉਹ ਸੁਖੀ ਨਹੀਂ ਰਹਿ ਸਕਦਾ। ਤਾਂ ਗੁਰੂ ਬਾਬਾ ਜੀ ਸਾਡੇ ਉੱਤੇ ਸਵਾਲ ਕਰਦੇ ਹਨ, ਅਸੀਂ ਆਪਣੇ ਅੰਦਰ ਅੱਜ ਫੈਸਲਾ ਲੈਣਾ ਹੈ, ਕੁਛ ਆਪਣੇ ਅੰਦਰ ਸੋਚਣਾ ਹੈ ਕਿ ਪਿਛਲੀ ਤੇ ਗਈ ਹੈ ਗੁਜ਼ਰ, ਤੇ ਅਗਾਂਹ ਦਾ ਜੋ ਵਕਤ ਹੈ। ਮਹਾਰਾਜ ਜੀ ਕਹਿੰਦੇ ਹਨ, ਅਜੂ ਕੁਛ ਬਿਖਰਿਓ ਨਹੀਂ, ਹਾਲੇ ਵੀ ਕੁਛ ਨਹੀਂ ਬਿਖਰਿਆ। ਜੋ ਪ੍ਰਭ ਗੁਣ ਗਾਵੇ, ਕਹੋ ਨਾਨਕ ਦੇ ਭਜਨ ਤੇ ਨਿਰਭੈ ਪਦ ਪਾਵੇ, ਉਹ ਸਾਨੂੰ ਡਿਸਅਪੁਆਇੰਟ ਵੀ ਨਹੀਂ ਕਰਨਾ ਚਾਹੁੰਦੇ। ਇਹ ਨਹੀਂ ਕਿ ਤੁਹਾਡੇ ਲਈ ਡੋਰਸ ਕਲੋਜ਼ ਹੋ ਗਈਆਂ ਹਨ, ਨਹੀਂ, ਦਰਵਾਜ਼ੇ ਬੰਦ ਨਹੀਂ ਹੋਏ। ਜਿਸ ਦਿਨ ਵੀ ਉਸਦੀ ਸ਼ਰਨ ਲੈਣ ਦੀ ਜੋ ਆਪਣੇ ਅੰਦਰ ਇੱਛਾ ਦ੍ਰਿੜ ਕਰਕੇ ਧਾਰਨ ਕਰ ਲਓਗੇ ਅਤੇ ਕਮਿਟ ਕਰ ਲਓਗੇ ਕਿ ਬਾਕੀ ਦਾ ਜੀਵਨ ਜੋ ਹੈ ਉਹ ਮੇਰੀ ਸਭ ਤੋਂ ਪ੍ਰਾਈਮ ਪ੍ਰਾਇਓਰਿਟੀ ਜੋ ਹੈ ਉਹ ਉਸ ਕੰਮ ਲਈ ਹੈ ਜਿਸ ਕੰਮ ਲਈ ਇਹ ਮੈਨੂੰ ਸਰੀਰ ਮਿਲਿਆ ਹੈ, ਤੇ ਬਾਕੀ ਸਭ ਚੀਜ਼ਾਂ ਸੈਕੰਡਰੀ ਹਨ। ਗੁਰੂ ਦੀ ਬਖਸ਼ਿਸ਼ ਹਮੇਸ਼ਾ ਹੀ ਸਾਡੇ ਉੱਤੇ ਜੋ ਹੈ ਉਹ ਮਿਹਰਬਾਨ। ਆਓ ਇਸ ਪੰਕਤੀ ਨੂੰ ਇੱਕ ਦਫ਼ਾ ਫਿਰ ਗਾਈਏ, ਫਿਰ ਅਸੀਂ ਅਗਾਂਹ ਚੱਲਾਂਗੇ।

ਸੋ ਪ੍ਰਕਰਨ ਆਰੰਭ ਕੀਤਾ ਸੀ ਕਿ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਸਰੀਰ ਦਿੱਤਾ ਹੈ ਤੇ ਇਸ ਸਰੀਰ ਦਾ ਕੋਈ ਖਾਸ ਮਿਸ਼ਨ ਹੈ ਨਾ ਤੇ ਸਾਨੂੰ ਸਰੀਰ ਦੇ ਮੁਤਲਕ ਹੀ ਪਤਾ ਹੈ ਕਿ ਇਹ ਕੀ ਵਸਤੂ ਹੈ ਤੇ ਨਾ ਹੀ ਸਾਨੂੰ ਮਿਸ਼ਨ ਦੇ ਮੁਤਲਕ ਪਤਾ ਹੈ ਕਿ ਮਿਸ਼ਨ ਕੀ ਹੈ ਤੋ ਉਸ ਦੇ ਵਾਸਤੇ ਦਾਸ ਨੇ ਇਹ ਚੁਣਿਆ ਸੀ ਕਿ ਆਓ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਅਸੀਂ ਸਰੀਰ ਦੇ ਮੁਤਲਕ ਇਨਫੋਰਮੇਸ਼ਨ ਜੋ ਸਾਨੂੰ ਦਿੱਤੀ ਗਈ ਹੈ ਉਹ ਸਰਵਣ ਕਰੀਏ ਉਸ ਨੂੰ ਹਾਸਲ ਕਰੀਏ ਉਹ ਸੁਣੀਏ ਕਿ ਇਹ ਵਸਤੂ ਕੀ ਹੈ ਸਰੀਰ ਵਸਤੂ ਕੀ ਹੈ ਤੋ ਦਾਸ ਨੇ ਆਖਿਆ ਸੀ ਕਿ ਉਸ ਦੇ ਲਈ ਮਹਾਰਾਜ ਜੀ ਚੋਂ 13 ਨੁਕਤੇ 13 ਪੁਆਇੰਟਸ ਜੋ ਹਨ ਉਹ ਮਿਲਦੇ ਹਨ ਜਿੱਥੇ ਸਾਨੂੰ ਇਹ ਦੱਸਿਆ ਜਾਂਦਾ ਕਿ ਸਰੀਰ ਕੀ ਹੈ ਤੋ ਜੋ ਮੈਂ ਕਹਿ ਚੁੱਕਾ ਮੈਂ ਇੱਕ ਦਫਾ ਫਿਰ ਉਹਨਾਂ ਨੂੰ ਰਿਪੀਟ ਕਰਦਾ ਹਾਂ ਨੰਬਰ 1 ਸਰੀਰ ਦੁਰਲੱਭ ਵਸਤੂ ਹੈ ਦੁਰਲੱਭ ਜਿਹੜੀ ਨਾ ਅਸੀਂ ਬਣਾ ਸਕਦੇ ਹਾਂ ਨਾ ਅਸੀਂ ਖਰੀਦ ਸਕਦੇ ਹਾਂ ਇਹ ਸਿਰਫ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਹੈ ਇਸ ਉੱਤੇ ਕਿਸੇ ਦਾ ਜ਼ੋਰ ਨਹੀਂ ਹੈ ਇਹ ਦੁਰਲੱਭ ਚੀਜ਼ ਹੈ ਦੁਰਲੱਭ ਚੀਜ਼ ਉਹ ਹੁੰਦੀ ਜਿਸ ਦੀ ਕੋਈ ਕੀਮਤ ਹੀ ਨਾ ਪਾ ਸਕੇ ਦੁਰਲੱਭ ਵਸਤੂ ਹੈ ਸਾਡੇ ਸਭਨਾਂ ਦੇ ਪਾਸ ਔਰ ਦੁਰਲੱਭ ਵਸਤੂ ਹੁੰਦਿਆਂ ਹੋਇਆਂ ਅਸੀਂ ਆਪਣੇ ਆਪ ਨੂੰ ਬੜੇ ਸੈਡ ਬੜੇ ਡਿਪਰੈਸਡ ਬੜੇ ਮਾਯੂਸ ਜਿੱਦਾਂ ਸਾਡੇ ਪਾਸ ਕੁਛ ਵੀ ਨਹੀਂ ਹੈ ਇਸ ਤਰ੍ਹਾਂ ਫੀਲ ਕਰਦੇ ਰਹਿੰਦੇ ਹਾਂ ਹਾਲਾਂਕਿ ਸਾਡੇ ਪਾਸ ਇੱਕ ਦੁਰਲੱਭ ਵਸਤੂ ਹੈ ਜਿਹੜਾ ਕਿ 84 ਲੱਖ ਜੂਨ ਨੂੰ ਵੀ ਚਾਂਸ ਉਸ ਨਹੀਂ ਮਿਲਦਾ ਜਿਸਦਾ ਉਹ ਸਾਡੇ ਪਾਸ ਹੈ ਉਸ ਦੀ ਅਸੀਂ ਵੈਲਿਊ ਨਹੀਂ ਕਰਦੇ ਸਾਨੂੰ ਉਸਦੀ ਕਦਰ ਕੀਮਤ ਦਾ ਹੀ ਨਹੀਂ ਪਤਾ ਪਹਿਲੀ ਗੱਲ ਬਾਬਾ ਜੀ ਸਮਝਾਉਂਦੇ ਹਨ ਕਿ ਸਰੀਰ ਦੁਰਲੱਭ ਹੈ ਤੁਸੀਂ ਮਹਾਨ ਅਮੀਰ ਹੋ ਕਿਉਂਕਿ ਇਸ ਤੋਂ ਵੱਧ ਕੇ ਜੋ ਕੀਮਤੀ ਸ਼ੈ ਹੋਰ ਕੋਈ ਨਹੀਂ ਹੈ ਦੂਸਰਾ ਨੁਕਤਾ ਅਰਜ਼ ਕੀਤਾ ਸੀ ਕਿ ਇਹ ਰੱਬ ਦੀ ਕਾਮਣੀ ਹੈ ਰੱਬ ਦੀ ਔਰਤ ਹੈ ਰੱਬ ਦੀ ਪਤਨੀ ਹੈ ਕਾਇਆ ਕਾਮਣ ਅਤ ਸਵਾਲਿਓ ਫਿਰ ਵਸੇ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਇਹ ਸੱਚੇ ਪਿਰ ਦੇ ਅੰਦਰ ਹੋਣ ਦੇ ਨਾਲ ਇਹ ਸੁਹਾਗਣ ਹੈ ਪਰ ਇਸ ਸੁਹਾਗਣ ਨੂੰ ਜੇ ਪਿਰ ਤੋਂ ਵਾਹਿਗੁਰੂ ਤੋਂ ਦੂਰ ਲੈ ਜਾਓਗੇ ਦੁਨੀਆਂ ਦੇ ਵਿੱਚ ਜਾ ਕੇ ਇਸ ਨੂੰ ਗੁਆ ਦਿਓਗੇ ਸਵਾਦ ਬਾਦ ਈਰਖ ਮਦ ਮਾਇਆ ਦੇ ਵਿੱਚ ਇਸ ਨੂੰ ਡੋਬ ਦਿਓਗੇ ਇਹ ਕੁਮਲਾ ਜਾਏਗੀ ਕਿਉਂਕਿ ਪਿਰ ਤੋਂ ਦੂਰ ਲੈ ਜਾਓ ਪਤਨੀ ਨੂੰ ਤਾਂ ਉਹ ਕੁਮਲਾ ਜਾਂਦੀ ਉਦਾਸ ਹੋ ਜਾਂਦੀ ਉਹ ਮਰ ਜਾਏਗੀ ਇਸ ਸਰੀਰ ਨੂੰ ਵਾਹਿਗੁਰੂ ਦੀ ਸੰਗਤ ਚ ਰੱਖੋ ਸਾਧੂ ਸੰਗਤ ਚ ਰੱਖੋ ਗੁਰਬਾਣੀ ਦੀ ਸੰਗਤ ਦੇ ਵਿੱਚ ਰੱਖੋ ਤੇ ਇਹ ਸਰੀਰ ਜੋ ਹੈ ਉਹ ਹਰਿਆ ਭਰਿਆ ਹੋਏਗਾ ਇਹ ਮੌਲੇਗਾ ਇਹ ਖਿਲੇਗਾ ਇਸ ਨੂੰ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਲੈ ਜਾਓ ਉਹ ਇਸ ਦੀ ਜਿੰਦ ਜਾਨ ਹੈ ਇਹ ਮਾਯੂਸ ਹੋ ਜਾਏਗਾ ਮਾਯੂਸ ਹੋ ਜਾਏਗਾ ਇਹ ਰੱਬ ਦੀ ਕਾਮਣੀ ਹੈ ਇਸ ਨੂੰ ਰੱਬ ਦੇ ਨੇੜੇ ਰੱਖੋ ਇਸ ਨੂੰ ਉਸ ਤੋਂ ਵਿਛੋੜੋ ਨਾ ਤੀਸਰਾ ਨੁਕਤਾ ਰੱਖਿਆ ਸੀ ਇਹ ਮੰਦਰ ਹੈ ਤਾਇਆ ਮਹਿਲ ਮੰਦਰ ਘਰ ਹਰ ਕਾ ਜਿਸਮੈਂ ਰਾਖੀ ਜੋਤ ਅਪਾਰ ਜਿਸ ਤਰ੍ਹਾਂ ਕਿਸੇ ਮੰਦਰ ਦੇ ਨਾਲ ਟ੍ਰੀਟ ਕਰਦੇ ਹੋ ਉਸੇ ਤਰ੍ਹਾਂ ਇਸ ਦੇ ਨਾਲ ਟ੍ਰੀਟ ਕਰੋ ਮੰਦਰ ਅੰਦਰ ਗਾਲੀ ਨਹੀਂ ਦਿੱਤੀ ਜਾ ਸਕਦੀ ਇਸ ਮੰਦਰ ਦੇ ਨਾਲ ਵੀ ਗਾਲੀ ਨਹੀਂ ਦਿੱਤੀ ਜਾ ਸਕਦੀ ਜੋ ਵਸਤੂਆਂ ਇਸ ਮੰਦਰ ਚ ਨਹੀਂ ਲਿਆਂਦੀਆਂ ਜਾ ਸਕਦੀਆਂ ਉਹ ਵਸਤੂਆਂ ਇਸ ਮੰਦਰ ਚ ਵੀ ਨਹੀਂ ਪਾਈਆਂ ਜਾ ਸਕਦੀਆਂ ਇਸ ਮੰਦਰ ਦਾ ਤਿਰਸਕਾਰ ਨਹੀਂ ਕੀਤਾ ਜਾ ਸਕਦਾ ਨਿਰਾਦਰੀ ਨਹੀਂ ਕੀਤੀ ਜਾ ਸਕਦੀ ਇਸ ਮੰਦਰ ਨੂੰ ਵੀ ਅਬਿਊਜ਼ ਨਹੀਂ ਕੀਤਾ ਜਾ ਸਕਦਾ ਇਸ ਦੇ ਲਈ ਵੀ ਡਿਸਰਿਸਪੈਕਟਫੁਲ ਨਹੀਂ ਹੋਇਆ ਜਾ ਸਕਦਾ ਅਗਲਾ ਨੁਕਤਾ ਸੀ ਜੋ ਸਾਰੇ ਬ੍ਰਹਿਮੰਡ ਦੇ ਵਿੱਚ ਹੈ ਸਾਰੇ ਯੂਨੀਵਰਸ ਦੇ ਵਿੱਚ ਹੈ ਜੋ ਕੁਦਰਤ ਦੀ ਕਲਾ ਅਕਲ ਕਲਾ ਭਰਪੂਰ ਰਹਿਆ ਇਹ ਸਾਰਾ ਜਗਤ ਸਾਰੀ ਰਚਨਾ ਵਾਹਿਗੁਰੂ ਦੀ ਅਕਲ ਇੰਟੈਲੀਜੈਂਸ ਐਂਡ ਕਲਾ ਆਰਟ ਇੰਟੈਲੀਜੈਂਸ ਐਂਡ ਆਰਟ ਦੇ ਨਾਲ ਇਹ ਸਾਰੀ ਜਿਤਨੀ ਵੀ ਰਚਨਾ ਹੈ ਭਰੀ ਪਈ ਹੈ ਕਹਿੰਦੇ ਉਹ ਸਾਰੀ ਦੀ ਸਾਰੀ ਇੰਟੈਲੀਜੈਂਸ ਐਂਡ ਆਰਟ ਤੁਹਾਡੇ ਇਸ ਸਰੀਰ ਦੇ ਵਿੱਚ ਹੈ ਜੋ ਖੋਜੇ ਸੋ ਪਾਵੇ ਜੋ ਉਸਨੂੰ ਖੋਜੇਗਾ ਸੋ ਪਾ ਲਏਗਾ ਅਗਲਾ ਨੁਕਤਾ ਸੀ ਕਿ ਇਹ ਘੋੜੀ ਹੈ ਸਰੀਰ ਘੋੜੀ ਹੈ ਔਰ ਤੁਸੀਂ ਇਸਦੇ ਸਵਾਰ ਹੋ ਪਰ ਹੁਣ ਚੱਕਰ ਉਲਟਾ ਹੋ ਚੁੱਕਾ ਹੈ ਜੋ ਘੋੜੀ ਹੈ ਉਹ ਸਵਾਰ ਦੇ ਉੱਤੇ ਸਵਾਰ ਹੋਈ ਪਈ ਹੈ ਉਹ ਸਵਾਰ ਦਾ ਆਖਾਂ ਨਹੀਂ ਮੰਨਦੀ ਹੈ ਕਹਿੰਦੇ ਇਸ ਦੇ ਉੱਤੇ ਸਵਾਰ ਹੋਵੋ ਭਾਵ ਇਸ ਦੇ ਉੱਤੇ ਮਾਸਟਰੀ ਅਚੀਵ ਕਰੋ ਇਸ ਦੇ ਸਲੇਵ ਨਾ ਬਣੋ ਜਦੋਂ ਸਾਨੂੰ ਅਡਿਕਸ਼ਨਸ ਹੋ ਜਾਂਦੀਆਂ ਹਨ ਉਦੋਂ ਅਸੀਂ ਬਾਡੀ ਦੇ ਸਲੇਵ ਹੋ ਜਾਂਦੇ ਹਾਂ ਕਹਿੰਦੇ ਇਸ ਦੇ ਸਲੇਵ ਨਾ ਹੋਵੋ ਅਗਲਾ ਨੁਕਤਾ ਜੋ ਕੱਲ 6ਵਾਂ ਆਖਿਆ ਸੀ ਕਿ ਇਹ ਸ੍ਰੇਸ਼ਟ ਹੈ ਸਭ ਤੋਂ ਉੱਤਮ ਹੈ ਬਾਕੀ ਸਾਰੀਆਂ ਜੂਨੀਆਂ ਤੋਂ ਕਹਿੰਦੇ ਪਾਣੀ ਭਰਵਾਇਆ ਜਾ ਸਕਦਾ ਹੈ ਇਹ ਸਭ ਤੋਂ ਜ਼ਿਆਦਾ ਉੱਤਮ ਹੈ
ਅੱਜ ਦੇ ਕੀਰਤਨ ਦਾ ਅਖੀਰਲਾ ਨੁਕਤਾ, ਸੱਤਵਾਂ ਨੁਕਤਾ। ਗੁਰੂ ਬਾਬਾ ਜੀ ਆਖਦੇ ਹਨ ਇਹ ਸਰੋਵਰ ਹੈ। ਅਸੀਂ ਅੱਗੇ ਕਦੇ ਸੁਣਿਆ ਵੀ ਸਰੀਰ ਸਰੋਵਰ ਹੈ? ਅਸੀਂ ਇਹੀ ਸੁਣਿਆ ਵੀ ਗੁਰਦੁਆਰਿਆਂ ਦੇ ਨਾਲ ਸਰੋਵਰ ਹੁੰਦੇ ਹਨ ਅਤੇ ਉਹਨਾਂ ਸਰੋਵਰਾਂ 'ਚ ਜਾ ਕੇ ਇਸ਼ਨਾਨ ਕਰੀਦਾ। ਪਰ ਕਿਤਨੇ ਕੁ ਲੋਕ ਹਨ ਜੋ ਸੱਚ ਬੋਲਣ, ਜਿਨ੍ਹਾਂ ਨੂੰ ਇਹ ਪਤਾ ਹੋਏਗਾ ਕਿ ਸਰੀਰ ਵੀ ਸਰੋਵਰ ਹੈ। ਔਰ ਮਹਾਰਾਜ ਜੀ ਨੇ ਬਾਣੀ 'ਚ ਜਦੋਂ ਵੀ ਸਰੋਵਰ ਆਖਿਆ ਹੈ ਤੇ ਸਰੀਰ ਨੂੰ ਆਖਿਆ, ਸਰੀਰ ਇੱਕ ਸਰੋਵਰ ਹੈ ਔਰ ਇਸ ਸਰੋਵਰ ਦੇ ਅੰਦਰ ਤੁਸੀਂ ਇਸ਼ਨਾਨ ਕਰਨਾ ਹੈ ਔਰ ਇਸ ਸਰੋਵਰ ਦੇ ਅੰਦਰ ਇਸ਼ਨਾਨ ਕਰਨ ਦੇ ਨਾਲ ਸਾਰੀ ਮੈਲ ਧੁੱਬਣੀ ਹੈ। ਸਰੀਰ ਕੀ ਹੈ? ਸਰੋਵਰ ਹੈ। ਸਰੀਰ ਕੀ ਹੈ? ਸਰੋਵਰ ਹੈ। ਆਓ ਹੁਣ ਬਾਣੀ ਦੀ ਪੰਕਤੀ ਸੁਣਾਵਾਂ ਜਿੱਥੇ ਬਾਣੀ ਆਖਦੀ ਹੈ ਕਿ ਇਹ ਸਰੋਵਰ ਹੈ। ਕਹਿੰਦੇ ਹਨ

शरीर सरोवर भीतर है, शरीर सरोवर दे अंदर। कल दे कीर्तन च असीं विचारिया सी ना कि महाराज जी वो जिहड़ी वस्तु पानी है वह है कित्थे, वो कित्थे है? कहिंदे हन अंतर तेरे निधान है तू बाहर वस्त ना पाल। वो निधान, वो खजाना, वो दौलत, वो बादशाहत कहिंदे तेरे अंदर है। अज महाराज सरोवर की सिमली दे के कह रहे हैं कि शरीर सरोवर भीतरे, शरीर एक सरोवर है जिस दे अंदर की है अच्छा है, बहुत कमाल है, बहुत खूबसूरत अच्छा है। कमल अनूप, अनूप का मतलब है जिसकी कोई मिसाल ही ना दिती जा सकती, अति सुंदर, यूनिक, अनपैरल्ड। कहिंदे एक कमल है जो इस शरीर रूपी सरोवर दे अंदर है। सानू पता है तो सानू पता ही नहीं साड़ा शरीर की है, इस दे विच की शरीर सरोवर दे अंदर। कहिंदे एक ऐसा खूबसूरत कमल है, एक कमल फुलां दे नाल भरिया पिया है, अते इतने वो खूबसूरत हैं कि उन्हां दी होर कोई मिसाल नहीं मिलती। अच्छा महाराज होर की है? कहिंदे परम जोत, ओ जोत जड़ी तमाम जीवां दे विच है, सब मैं जोत, जोत है सोए तिस दे चानन, सब मैं चानन होए, परम जोत, डिवाइन लाइट, सुप्रीम लाइट, परम जोत, पुरखोत्तमो, पुरखां दा भी पुरख, पुरख ओतम, अकाल पुरख वाहिगुरु, जो तमाम नारियां नू पुरखां नू पैदा करन वाला पुरख है, ओ परम जोत पुरख ओतमो जांके रेख ना रूप, जिसकी कोई शकल नहीं नजर आती, जिसका कोई रूप रेख रंग आकार नहीं है। कहिंदे जांके रेख ना रूप, ओ इस शरीर रूपी सरोवर दे विच। सो हुण सारे इस पंक्ति नूं दास तो बाद अद्धे दे हिस्से च बोलियो, ताकि असी अज ए नुक्ता लैके जाइए कि कमाल दी गल है, असी ते सरोवर बार संगमरमर दे नाल बने होए पानी दे नाल भरे होयां नूं ही सरोवर समझदे रहे हां, एथे गुरु ग्रंथ साहिब दे शरीर नूं सरोवर आख रहे हां। कहिंदे हन शरीर सरोवर भीतरे, शरीर सरोवर भीतरे अच्छा कमल अनूप, परम ज्योत पुरख ओतमो जांके रेख न रूप। सो ए शरीर एक ओ वस्तु है जो कि शरीर एक सरोवर है, इस सरोवर दे विच रब रूप कमल है, अते इस शरीर रूपी सरोवर दे विच ओ परम ज्योत है, ओ पुरख उत्तम है, पुरखां दा पुरख है, जिसकी कोई रूप रेख रंग आकार नहीं है, फॉर्मलेसनेस दे विच है। तो असा ने अपने इस शरीर रूपी सरोवर दे अंदर जाके इशनान करके, इस शरीर रूपी सरोवर दे अंदर इशनान करना है, शरीर दे अंदर जाना है, अते इस शरीर दी अंदर दी दुनिया जो है, अंदर दा जगत जो है, उस दे विच प्रवेश करके फिर ओ जो रब रूप कमल है उसनु प्राप्त करना है। और जो ही असी उस कमल दे दीदार करते हैं, वो कमल सुगंधी दे नाल, खूबसूरती दे नाल ब्लूम कर रहा है, खिलिया पिया है, अते उस दे नाल जो साड़ी जिंदगी है वो कमल दे फुल वर्गी हो जाती है, अंदर
ਕਮਲ ਫੁੱਲਾਂ ਦਾ ਬਗੀਚਾ ਲੱਗ ਜਾਂਦਾ ਹੈ, ਅੰਦਰ ਇੱਕ ਬਾਗ ਖਿਲ ਜਾਂਦਾ ਹੈ। ਤਾਂ ਇਹ 7 ਪੁਆਇੰਟ ਆਪ ਜੀ ਦੀ ਸੇਵਾ ਦੇ ਵਿੱਚ ਰੱਖੇ ਹਨ। ਅਗਲੇ 6 ਜੋ ਹਨ ਉਹ ਕੱਲ ਤੋਂ ਅਸੀਂ ਆਰੰਭ ਕਰਾਂਗੇ, ਔਰ ਅਸੀਂ ਇਹਨਾਂ ਨੂੰ ਨੋਟ ਕਰ ਲਈਏ ਤਾਂ ਕਿ ਸਾਨੂੰ ਇਹ ਪਤਾ ਹੋਵੇ ਕਿ ਸਰੀਰ ਕੀ ਵਸਤੂ ਹੈ। ਇਹ ਦੁਰਲੱਭ ਹੈ, ਇਹ ਮੰਦਰ ਹੈ, ਇਹ ਰੱਬ ਦੀ ਕਾਮਣੀ ਹੈ, ਇਹ ਇੱਕ ਘੋੜੀ ਹੈ ਜਿਸ ਦੇ ਰਾਹੀਂ ਅਸੀਂ ਆਪਣੀ ਯਾਤਰਾ ਨੂੰ ਤੈਅ ਕਰਨਾ ਹੈ। ਇਹ ਸਭ ਤੋਂ ਉੱਤਮ ਹੈ, ਸ੍ਰੇਸ਼ਟ ਹੈ, ਜੋ ਸਾਰੇ ਬ੍ਰਹਿਮੰਡ ਦੇ ਵਿੱਚ ਹੈ ਉਹ ਇਸ ਦੇ ਵਿੱਚ ਹੈ, ਅਤੇ ਇਹ ਇੱਕ ਸਰੋਵਰ ਹੈ ਜਿਸ ਦੇ ਵਿੱਚ ਰੱਬ ਰੂਪ ਕਮਲ ਖਿਲਿਆ ਪਿਆ ਹੈ। ਅਸੀਂ ਕੀ ਕੀਤਾ ਹੈ, ਸਾਡੀ ਟ੍ਰੈਜਡੀ ਕੀ ਹੈ ਕਿ ਐਬ ਤਨ ਚਿਕੜੋ ਇਹ ਮਨ ਮੀਂਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ। ਸਰੀਰ ਦੇ ਵਿੱਚ ਐਬਾਂ ਦਾ, ਐਡਿਕਸ਼ਨ ਦਾ, ਸਵਾਦਾਂ ਦਾ, ਬੁਰੀਆਂ ਆਦਤਾਂ ਦਾ ਚਿੱਕੜ ਕਰ ਲਿਆ ਹੈ, ਤੇ ਮਨ ਬਸ ਉਸ ਚਿੱਕੜ ਚੋਂ ਹੀ ਨਹੀਂ ਨਿਕਲ ਸਕਿਆ, ਅਗਾਂਹ ਕਮਲ ਤੱਕ ਉਹ ਪਹੁੰਚਿਆ ਹੀ ਨਹੀਂ ਹੈ। ਕਮਲ ਕੀ ਸਾਰ ਨਹੀਂ ਮੂਲ ਪਾਈ, ਕਮਲ ਦੀ ਸਾਰ ਹੀ ਨਹੀਂ ਪਾਈ। ਅਗਲੇ 6 ਨੁਕਤੇ ਆਪ ਜੀ ਦੀ ਸੇਵਾ ਚ ਅਰਜ਼ ਕਰਨ ਤੋਂ ਬਾਅਦ ਫਿਰ ਆਪ ਦੀ ਸੇਵਾ ਚ ਜੋ ਕੀਰਤਨ ਹੋਣਗੇ ਉਹ ਹੋਣਗੇ ਕਿ ਉਸ ਕਮਲ ਤੱਕ ਅਸੀਂ ਕਿਵੇਂ ਪਹੁੰਚਣਾ ਹੈ, ਉਸ ਦੇ ਢੰਗ ਕੀ ਹਨ, ਉਸ ਦੀਆਂ ਵਿਧੀਆਂ ਕੀ ਹਨ, ਉਸ ਕਮਲ ਨੂੰ ਖਿਲਾਣ ਦੇ ਵਾਸਤੇ ਕਿ ਉਹ ਖਿਲੇ ਉਸ ਦੀਆਂ ਕੀ ਕੀ ਰਿਕੁਆਇਰਮੈਂਟਸ ਹਨ। ਇਹ ਕੀਰਤਨ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੇ। ਆਪ ਜੀ ਇਸੇ ਤਰ੍ਹਾਂ ਦਰਸ਼ਨ ਦਿਓ ਟਾਈਮ ਸਿਰ, ਤਾਂ ਕਿ ਇਸ ਲੜੀ ਨੂੰ ਅਸੀਂ ਜੋ ਹੈ ਗੁਰੂ ਬਾਬਾ ਜੀ ਦੀ ਕਿਰਪਾ ਦੇ ਨਾਲ ਸੰਪੂਰਨ ਕਰ ਸਕੀਏ, ਸਰੀਰ ਨੂੰ ਜਾਣ ਸਕੀਏ, ਤੇ ਸਰੀਰ ਦੇ ਅੰਦਰ ਜੋ ਹੈ ਉਸ ਨੂੰ ਜਾਣ ਜਾਈਏ, ਤੇ ਉਸ ਦਾ ਰਸਤਾ ਸਮਝ ਲਈਏ ਵੀ ਉੱਥੇ ਤੱਕ ਕਿਵੇਂ ਪਹੁੰਚਣਾ ਹੈ। ਬਸ ਸਾਡੀ ਸਮਝ ਲਓ ਮੰਜ਼ਿਲ ਪੂਰੀ ਹੋ ਗਈ, ਸਾਡਾ ਜੀਵਨ ਸਫਲਾ ਹੋ ਜਾਏ। ਫਿਰ ਮੈਂ ਰਿਪੀਟ ਕਰਾਂ, ਸਰੀਰ ਨੂੰ ਸਮਝ ਲਈਏ, ਔਰ ਸਰੀਰ ਨੂੰ ਸਮਝਣ ਤੋਂ ਬਾਅਦ ਇਸ ਨੂੰ ਸਾਨੂੰ ਸਾਧਨਾ ਪੈਣਾ ਹੈ, ਇਸ ਨੂੰ ਸਾਨੂੰ ਫਿਰ ਤੜਨਾ ਪੈਣਾ ਹੈ, ਇਸ ਦੇ ਵਿੱਚ ਚੇਂਜਸ ਲਿਆਉਣੀਆਂ ਪੈਣੀਆਂ ਹਨ, ਇਸ ਦੇ ਵਿੱਚ ਕਈ ਸਾਰੀਆਂ ਤਬਦੀਲੀਆਂ ਲਿਆਉਣੀਆਂ ਪੈਣੀਆਂ ਹਨ। ਮਹਾਰਾਜ ਜੀ ਆਖਦੇ ਹਨ ਤਰਤ ਕਾਇਆ ਸਾਧ ਕੇ, ਇਹ ਧਰਤੀ ਰੂਪੀ ਕਾਇਆ ਨੂੰ ਸਾਧਣਾ ਪੈਣਾ ਹੈ, ਇਸ ਉੱਤੇ ਬਹੁਤ ਸਾਰਾ ਕੰਮ, ਬਹੁਤ ਸਾਰੀ ਮਿਹਨਤ ਕਰਨੀ ਪੈਣੀ ਹੈ। ਉਹ ਸਾਰਾ ਕੁਝ ਅਗਲੇ ਕੀਰਤਨਾਂ ਦੇ ਵਿੱਚ ਆਏਗਾ। ਜਦੋਂ ਅਸੀਂ ਸਰੀਰ ਨੂੰ ਸਮਝ ਲਵਾਂਗੇ, ਇਸ ਨੂੰ ਸਾਧਨਾ ਕਿਵੇਂ ਹੈ ਉਹ ਸਮਝ ਲਵਾਂਗੇ, ਇਸ ਸਰੀਰ ਦੇ ਅੰਦਰ ਕੀ ਹੈ ਉਹ ਸਮਝ ਲਵਾਂਗੇ, ਉਸ ਤੱਕ ਪਹੁੰਚਣ ਦਾ ਰਸਤਾ ਕੀ ਹੈ ਉਹ ਸੁਣ ਲਵਾਂਗੇ, ਸਮਝ ਲਵਾਂਗੇ, ਉਸ ਤੋਂ ਬਾਅਦ ਅਸੀਂ ਉਸ ਅੰਦਰਲੇ ਜਗਤ ਦੀ ਖੂਬਸੂਰਤੀ ਨੂੰ ਐਕਸਪਲੋਰ ਕਰ ਲਵਾਂਗੇ, ਅਤੇ ਜੋ ਅੰਦਰ ਸਾਡੇ ਵਸਤੂ ਨੂੰ ਪਾਉਣ ਨੂੰ ਮਹਾਰਾਜ ਨੇ ਕਿਹਾ ਹੈ ਉਸ ਨੂੰ ਅਸੀਂ ਪਾ ਲਵਾਂਗੇ, ਜੀਵਨ ਦੀ ਯਾਤਰਾ ਸਾਡੀ ਸਫਲ ਹੋ ਜਾਏਗੀ। ਭੂਲ ਚੁੱਕ ਦੀ ਖਿਮਾ, ਪ੍ਰੇਮ ਨਾਲ ਇਸ ਪੰਕਤੀ ਨੂੰ ਗਾਓ, ਇਹ ਸਰੀਰ ਆ ਮੇਰਿਆ ਇਸ

ਸੁਰਗ ਦੇ ਪਾਤਸ਼ਾਹ ਦੇ ਕੋਲ ਆਏ ਤੇ ਜਦੋਂ ਦਰਸ਼ਨ ਕੀਤਾ ਤੇ ਮਨ ਮੰਨ ਗਿਆ। ਆ ਮਨ ਜਿੱਥੇ ਮੰਨਾ ਹੁੰਦਾ ਨਾ, ਉਹ ਉੱਥੇ ਇੱਕ ਨਜ਼ਰ ਤੇ ਹੀ ਮੰਨ ਜਾਂਦਾ, ਪਹਿਲੀ ਨਜ਼ਰ ਤੇ ਹੀ ਮੰਨ ਜਾਂਦਾ। ਜਦੋਂ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਆਖਿਆ ਮੈਂ ਗੁਰੂ ਦੀ ਭਾਲ ਕਰ ਰਿਹਾ ਸਾਂ ਤੇ ਅੱਜ ਮੈਨੂੰ ਗੁਰੂ ਪ੍ਰਾਪਤ ਹੋ ਗਏ। ਉਸ ਦਿਨ ਤੋਂ ਬਾਅਦ ਬਾਬਾ

0: ਗੁਰੂ ਨੇ ਮਤ ਦਿੱਤੀ, ਕਿਉਂਕਿ ਗੁਰੂ ਕੀ ਸੰਗਤ ਵਿੱਚ ਆ ਗਏ। ਤੇ ਜਦੋਂ ਸੰਗਤ ਵਿੱਚ ਆ ਗਿਆ, ਸਾਧ ਸੰਗਤ ਕੇ ਬਾਸ ਬੈ ਕਲ ਮਲ ਸਭ ਨਸਣਾ, ਪ੍ਰਭ ਸੇਤੀ ਰੰਗ ਰਾਤਿਆ ਤਾਂ ਤੇ ਗਰਭ ਨਾ ਗਰਸਨਾ, ਸਾਧ ਸੰਗਤ ਤਰ ਜਾਏਗਾ। ਇਹ ਸੰਗਤ ਵਿੱਚ ਆਉਣ ਦੇ ਲਾਭ ਦੱਸਦੇ ਸਾਹਿਬ। ਆਖਦੇ ਨੇ ਜੀਵ ਸੰਗਤ ਕਰਿਆ ਕਰ, ਸੰਗਤ ਵਿੱਚ ਜਾਇਆ ਕਰ। ਤੇ ਕਬੀਰ ਸਾਹਿਬ ਖਿਆਲ ਦਿੰਦੇ ਨੇ, ਕਹਿੰਦੇ ਨੇ ਜੀਵ ਸੰਗਤ ਕਰ, ਪਰ ਕੈਸੀ?
1: ਕਬੀਰ ਸੰਗਤ ਕਰੀਏ ਸਾਧ ਕੀ,
0: ਕਿਸੇ ਸਾਧ ਦੀ ਸੰਗਤ ਕਰੀ, ਕਿਸੇ ਚੋਰ ਯਾਰ ਜਵਾਰੀ ਸ਼ਰਾਬੀਏ ਦੀ ਸੰਗਤ ਨਾ ਕਰ ਲਵੀ, ਸਾਧ ਸੰਗਤ ਕਰੀ, ਚੰਗੀ ਸੰਗਤ ਕਰੀ, ਕਿਤੇ ਪੈੜੀ ਸੰਗਤ ਵਿੱਚ ਨਾ ਪੈ ਦਈ, ਕਿਉਂਕਿ ਸੰਗਤ ਤਾਰਦੀ ਤੇ ਸੰਗਤ ਹੀ ਡੋਬਦੀ। ਤੇ ਜਿਹੜਾ ਸਾਧ ਸੰਗਤ ਵਿੱਚ ਆ ਮਿਲਦਾ ਹੈ ਉਹ ਤਰ ਜਾਂਦਾ, ਸਾਧ ਸੰਗਤ ਮਿਲ

ਸੰਗਤ ਵਿੱਚ ਆ ਜਾਣਾ ਬੈਕੁੰਠ ਧਾਮ ਦੇ ਦਰਸ਼ਨ ਨੇ, ਬੈਕੁੰਠ ਧਾਮ ਦੀ ਪ੍ਰਾਪਤੀ ਹੈ। ਕਈਆਂ ਦਾ ਕਹਿਣਾ ਹੈ ਕਿ ਬੈਕੁੰਠ ਧਾਮ ਮਰਨ ਤੋਂ ਬਾਅਦ ਮਿਲਦਾ, ਪਰ ਬਾਣੀ ਆਖਦੀ ਨਹੀਂ, ਬੈਕੁੰਠ ਧਾਮ ਤੇ ਜੀਵਦਿਆਂ ਹੀ ਮਿਲ ਸਕਦਾ ਹੈ। ਜੀਵ ਜੇ ਤੂੰ ਸੰਗਤ ਵਿੱਚ ਆ ਜਾ, ਇਹ ਬੈਕੁੰਠ ਧਾਮ ਹੈ, ਇਹ ਸੱਚਖੰਡ ਦੇ ਦਰਸ਼ਨ ਨੇ। ਕਿਉਂ? ਸੱਚਖੰਡ ਵਸੈ ਨਿਰੰਕਾਰ, ਜਿੱਥੇ ਨਿਰੰਕਾਰ ਵਸਦਾ ਹੈ, ਹਰੀ ਕੀਰਤਨ ਹੈ, ਸਾਧ ਸੰਗ ਜੁੜ ਕੇ ਬਹਿ ਗਈ ਏ ਨਾ, ਉਹੀ ਸੱਚਖੰਡ ਹੈ, ਉਹੀ ਬੈਕੁੰਠ ਧਾਮ ਹੈ। ਮੈਂ ਤੇ ਨਹੀਂ ਕਹਿੰਦਾ, ਬਾਣੀ ਕਹਿ ਰਹੀ, ਤੇ ਬਾਣੀ ਤੇ ਚੱਲਣ ਵਾਲੇ ਨੂੰ ਬੈਕੁੰਠ ਧਾਮ ਦੇ ਦਰਸ਼ਨ ਹੁੰਦੇ ਨੇ, ਉਹ ਬੈਕੁੰਠ ਧਾਮ ਦਾ ਵਾਸੀ ਬਣ ਜਾਂਦਾ ਹੈ। ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਸਾਧ ਸੰਗਤ ਬੈਕੁੰਠੇ ਆਏ, ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਉਹ ਬੈਕੁੰਠ ਧਾਮ ਹੈ। ਤੇ ਬੈਕੁੰਠ ਧਾਮ ਐਵੇਂ ਨਹੀਂ ਜੀ ਮਿਲਦਾ। ਕੋਈ ਕਹਿ ਦੇਵੇ ਕਿ ਮੈਨੂੰ ਬੈਕੁੰਠ ਧਾਮ ਮਿਲਦਾ ਹੈ, ਜਿਹਨੂੰ ਜੀਂਦਿਆਂ ਬੈਕੁੰਠ ਧਾਮ ਨਹੀਂ ਮਿਲਿਆ, ਮੋਇਆ ਕੀ ਮਿਲਣਾ ਹੈ? ਜੀਵਦਿਆਂ ਹੀ ਪਰਮ ਪੁਰਖ ਦੀ ਪ੍ਰਾਪਤੀ, ਬੈਕੁੰਠ ਧਾਮ ਦੇ ਦਰਸ਼ਨ, ਸੱਚਖੰਡ ਚ ਵਾਸਾ ਮਿਲਣਾ। ਹੇ ਜੀਵ, ਬਾਣੀ ਆਖਦੀ ਵੱਡ ਭਾਗੀ ਸਾਧ ਸੰਗ ਪ੍ਰਾਪਤ, ਵੱਡੇ ਭਾਗਾਂ ਦੇ ਨਾਲ ਸਾਧ ਸੰਗ ਪ੍ਰਾਪਤ ਹੁੰਦੀ। ਫਿਰ ਜੀਵ, ਇਹ ਸੰਗਤ ਤਾਂ ਦੂਰ ਤੂੰ ਕਿਉਂ ਰਵੇਂ, ਕਿਉਂ ਨਾ ਨੇੜੇ ਆਵੇਂ? ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਪੇਟ

ਉਹਨਾਂ ਦੀ ਤੁਰ ਫਿਰ ਨਾਨਕ ਵੀ ਮੰਗਦੇ। ਕਿਹਨਾਂ ਦੀ ਤੁਰ? ਜਿਨ੍ਹਾਂ ਨੇ ਨਾਮ ਨੂੰ ਹਿਰਦੇ ਅੰਦਰ ਵਸਾ ਲਿਆ। ਤੇ ਨਾਮ ਹਿਰਦੇ ਅੰਦਰ ਕਦੋਂ ਵਸੇਗਾ? ਜਦੋਂ ਸੰਗਤ ਵਿੱਚ ਆਵੇਗਾ। ਜਿੰਨਾ ਚਿਰ ਸੰਗਤ ਵਿੱਚ ਨਹੀਂ ਨਾ ਆਇਆ, ਨਾਮ ਨਹੀਂ ਨਿਵਾਸ ਕਰ ਸਕਦਾ। ਨਾਮ ਉਦੋਂ ਹੀ ਹਿਰਦੇ ਅੰਦਰ ਵਸਣਾ ਜਦੋਂ ਜੀਵ ਸਾਧ ਸੰਗਤ ਕਰੇਗਾ। ਕਿਤਨੀ ਮਹਾਤਤਾ ਸਾਧ ਸੰਗਤ ਨੂੰ ਸਾਹਿਬਾਂ ਨੇ ਦਿੱਤੀ। ਕਹਿੰਦੇ ਨੇ ਜਿਹੜਾ ਜੀਵ ਸੰਗਤ ਵਿੱਚ ਆ ਗਿਆ ਉਤਰ ਗਏ। ਸ਼ੇਖ ਸ਼ਾਦੀ ਦੀ ਇੱਕ ਗੱਲ ਯਾਦ ਆਈ। ਇੱਕ ਦਿਨ ਆਪਣੀ ਪਤਨੀ ਨੂੰ ਕਹਿਣ ਲੱਗਾ, ਥੋੜੀ ਜੀ ਮਿੱਟੀ ਲਿਆ ਦੇ ਹੱਥ ਧੋਣੇ। ਹਨੇਰਾ ਸੀ, ਔਰਤ ਗਈ, ਇਸਤਰੀ ਘਰ ਵਾਲੀ ਮਿੱਟੀ ਚੁੱਕ ਲਿਆ, ਹੱਥ ਵਿੱਚ ਫੜਾ ਦਿੱਤੀ। ਸ਼ੇਖ ਸ਼ਾਦੀ ਹੱਥ ਧੋਣ ਲੱਗਾ। ਜਦੋਂ ਹੱਥ ਧੋਣ ਲੱਗਾ, ਅੱਜ ਮਿੱਟੀ ਦੇ ਵਿੱਚੋਂ ਖੁਸ਼ਬੂ ਆਈ, ਸੁਗੰਧਤ ਆਈ। ਸੁਣ ਕੇ ਕਹਿੰਦਾ, ਮੈਂ ਤੈਨੂੰ ਮਿੱਟੀ ਵਾਸਤੇ ਆਖਿਆ ਸੀ, ਤੂੰ ਕੋਈ ਹੋਰ ਚੀਜ਼ ਤੇ ਨਹੀਂ ਚੁੱਕ ਲਿਆਈ, ਕਿਤੇ ਕਸਤੂਰੀ ਤੇ ਨਹੀਂ ਲੈ ਆਈ, ਇਸ ਦੇ ਵਿੱਚੋਂ ਬੜੀ ਖੁਸ਼ਬੂ ਆ ਰਹੀ ਹੈ। ਆਖਦੀ, ਨਹੀਂ ਮਹਾਰਾਜ, ਮੈਂ ਆਪ ਨੂੰ ਮਿੱਟੀ ਹੀ ਦਿੱਤੀ। ਸ਼ੇਖ ਸ਼ਾਦੀ ਨੇ ਹੱਥ ਵਿੱਚ ਮਿੱਟੀ ਨੂੰ ਫੜਿਆ ਤੇ ਮਿੱਟੀ ਨੂੰ ਪੁੱਛ ਕਰਦਾ ਕਿ ਤੇਰੇ ਵਿੱਚੋਂ ਇਤਨੀ ਖੁਸ਼ਬੂ ਕਿਉਂ ਆ ਰਹੀ, ਕੀ ਕਾਰਨ ਹੈ? ਮਿੱਟੀ ਨੇ ਜਵਾਬ ਦਿੱਤਾ, ਸ਼ੇਖ ਸ਼ਾਦੀ, ਮੈਂ ਸੰਗਤ ਕੀਤੀ। ਤੂੰ ਸੰਗਤ ਕੀਤੀ? ਕਿਹਦੀ ਸੰਗਤ ਕੀਤੀ ਹੈ? ਆਖਿਆ, ਮੈਂ ਫੁੱਲਾਂ ਦੀ ਸੰਗਤ ਕੀਤੀ, ਫੁੱਲਾਂ ਦੇ ਕੋਲ ਰਹੀ, ਫੁੱਲਾਂ ਦੇ ਨਜ਼ਦੀਕ ਰਹੀ ਹਾਂ, ਇਸ ਲਈ ਫੁੱਲਾਂ ਦੀ ਸਮੈਲ ਮੇਰੇ ਵਿੱਚ ਆ ਗਈ, ਖੁਸ਼ਬੂ ਮੇਰੇ ਵਿੱਚੋਂ ਆ ਰਹੀ ਹੈ। ਹੈ ਤੇ ਮੈਂ ਇੱਕ ਨਚੀਜ਼ ਮਿੱਟੀ ਗਈ, ਪਰ ਸੰਗਤ ਕਰਨ ਦੇ ਨਾਲ ਇਹ ਵਸਤੂ ਮੈਨੂੰ ਵੀ ਪ੍ਰਾਪਤ ਹੋ ਗਈ, ਇਹ ਮਾਨ ਮੈਨੂੰ ਵੀ ਮਿਲ ਗਿਆ। ਅੱਜ ਤੂੰ ਮੈਨੂੰ ਮਿੱਟੀ ਸਮਝ ਕੇ ਹੱਥਾਂ ਵਿੱਚ ਲਿਆ ਤੇ ਕਸਤੂਰੀ ਕਹਿ ਰਹੇ। ਭਾਵ ਸੰਗਤ ਦਾ ਅਸਰ ਹੁੰਦਾ ਹੈ। ਵੇਲ ਜਿਤਨੇ ਵੱਡੇ ਪੇੜ ਤੇ ਚੜੇਗੀ ਲੱਗੇਗੀ, ਉਤਨੀ ਸੁਹਾਵਣੀ ਤੇ ਖੂਬਸੂਰਤ ਹੋਵੇਗੀ ਤੇ ਉਤਨੀ ਹੀ ਉੱਚੀ ਜਾਏਗੀ, ਕਿਉਂਕਿ ਵੱਡੇ ਪੇੜ ਦੇ ਨਾਲ ਉਸਦਾ ਸੰਬੰਧ ਜੁੜ ਗਿਆ। ਅਸੀਂ ਵੀ ਸੰਬੰਧ ਆਪਣਾ ਕਿਸੇ ਵੱਡੇ ਪੇੜ ਦੇ ਨਾਲ ਲਾਈਏ, ਤੇ ਲਾਈਏ ਕਿਹਦੇ ਨਾਲ? ਗੁਰੂ ਦੇ ਨਾਲ। ਤੇ ਗੁਰੂ ਨਾਲ ਸੰਬੰਧ ਲਾਉਣ ਵਾਲਾ ਉਸੇ ਤਰ੍ਹਾਂ ਵੇਲ ਅੰਗ ਵੱਧਦਾ ਹੀ ਚਲਾ ਜਾਂਦਾ ਹੈ, ਉੱਪਰ ਨੂੰ ਹੀ ਜਾਵੇਗਾ, ਕਿਉਂਕਿ ਸੰਬੰਧ ਵੱਡੇ ਨਾਲ ਜੁੜੇ, ਵੱਡੇ ਨਾਲ ਸੰਬੰਧ ਜੁੜੇਗਾ, ਵੱਡੇ ਹੀ ਬਣਾਂਗੇ, ਸੰਗਤ ਵਿੱਚ ਆਵਾਂਗੇ, ਸਾਧ ਸੰਗ ਪ੍ਰਾਪਤ ਹੋਵੇਗੀ ਤੇ ਲਾਭ ਪ੍ਰਾਪਤ ਹੋਏਗਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਜੇ ਲੋੜੇ ਸਦਾ ਸੁਖ ਭਾਈ। ਹੇ ਭਾਈ, ਜੇ ਤੂੰ ਸਦਾ ਹੀ ਸੁਖ ਚਾਹੁੰਦਾ, ਚਾਹੁੰਦਾ ਕਿ ਦੁੱਖ ਮੇਰੇ ਨੇੜੇ ਨਾ ਆਵੇ, ਮੈਂ ਕਿਸੇ ਮੁਸੀਬਤ ਵਿੱਚ ਨਾ ਫਸਾਂ, ਹਮੇਸ਼ਾ ਹੀ ਖੁਸ਼ ਰਵਾਂ, ਸਾਹਿਬ ਆਖਦੇ ਨੇ ਇੱਕ ਕੰਮ ਕਰ। ਕਿਹੜਾ? ਜੇ ਲੋੜੇ ਸਦਾ ਸੁਖ ਪਾਈ।

ਫਿਰ ਗੁਰੂ ਦੱਸਦਾ ਜੀਵ ਤੂੰ ਸੰਗਤ ਵਿੱਚ ਜਾ, ਜਦੋਂ ਸੰਗਤ ਵਿੱਚ ਜਾਏਗਾ ਸੁੱਖ ਹੀ ਸੁੱਖ ਮਿਲੇਗਾ, ਦੁੱਖ ਤੇਰੇ ਨੇੜੇ ਨਹੀਂ ਆਵੇਗਾ, ਸੰਗਤ ਕਰਨ ਦਾ ਇਹੀ ਤੇ ਲਾਭ ਹੈ। ਤੇ ਸਾਹਿਬ ਆਖਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ, ਉਹ ਤਰ ਗਏ, ਉਹਦਾ ਉਧਾਰ ਹੋ ਗਿਆ। ਜਿਹੜਾ ਸੰਗਤ ਦੇ ਨਾਲ ਆ ਮਿਲੇ ਤੇ ਜਿਹੜਾ ਸੰਗਤ ਨਾਲੋਂ ਟੁੱਟ ਗਿਆ ਉਹ ਕਾਲਾ ਹੋ ਗਏ, ਜੇ ਕੋਈ ਸੰਗਤ ਨਾਲੋਂ ਨਿਖੜ ਗਏ, ਸੰਗਤ ਨਾਲੋਂ ਸੰਬੰਧ ਟੁੱਟ ਗਏ, ਗੁਰੂ ਨਾਲੋਂ ਵੱਖਰਾ ਹੋ ਗਏ, ਗੁਰੂ ਤੋਂ ਬੇਮੁਖ ਹੋ ਗਏ, ਤੇ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਏ ਉਹ ਕਾਲਾ ਹੋ ਜਾਂਦਾ।

ਪੱਬਰ ਕਹਿੰਦੇ ਨੇ ਸਰੋਵਰ ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ ਕਿਤਨਾ ਖੂਬਸੂਰਤ ਹੈ ਤੇਰੇ ਅੰਦਰ ਸੋਨੇ ਦੇ ਰੰਗ ਵਰਗੇ ਕਮਲ ਦੇ ਫੁੱਲ ਖਿਲੇ ਹੋਏ ਨੇ ਕਿੰਨਾ ਚੰਗਾ ਤੇ ਸੋਹਣਾ ਸੁੰਡਣਾ ਲੱਗ ਰਹੇ ਇਹ ਇਤਨਾ ਖੂਬਸੂਰਤ ਕਿਉਂ ਹੈ ਕਿਉਂਕਿ ਸੰਬੰਧ ਸੋਮੀ ਨਾਲ ਸੰਬੰਧ ਜੁੜਿਆ ਹੋਏ ਅੱਜ ਸਾਹਿਬ ਫਿਰ ਆਏ ਨੇ ਵੇਖਦੇ ਨੇ ਇਹ ਸਰੋਵਰ ਇਤਨਾ ਖੂਬਸੂਰਤ ਇਤਨਾ ਅੱਛਾ ਨਾ ਇਸ ਦੇ ਵਿੱਚ ਅੱਜ ਫੁੱਲ ਨੇ ਨਾ ਉਹ ਪਾਣੀ ਨਾ ਉਹ ਸੁੰਦਰਤਾ ਕਾਲਾ ਹੋ ਗਏ ਕਹਿ ਦੋਖੜੇ ਸੜਿਓ ਕਾਲੀ ਹੋਈ ਆ ਜੋਹਰੀ ਪੁੱਛ ਕੀਤੀ ਸਾਹਿਬਾ ਨੇ ਓਏ ਕਿਹੜੇ ਦੁੱਖ ਦੇ ਨਾਲ ਸੜ ਗਏ ਤੇਰੀ ਦਿਓਰੀ ਕਾਲੀ ਕਿਉਂ ਹੋ ਗਈ ਏ ਕੀ ਕਾਰਨ ਬਣਿਆ ਸਰੋਵਰ ਜਵਾਬ ਦਿੰਦਾ ਸਾਹਿਬ ਜੀ ਮੇਰਾ ਸੰਬੰਧ ਉਸ ਸੋਮੇ ਚਸ਼ਮੇ ਨਾਲ ਜੁੜਿਆ ਅਜੋ ਮੇਰਾ ਸੰਬੰਧ ਟੁੱਟ ਗਏ ਮੈਂ ਉਸ ਤੋਂ ਜੁਦਾ ਹੋ ਗਿਆ ਇਸ ਲਈ ਮੇਰੀ ਦਿਓਰੀ ਕਾਲੀ ਹੋ ਗਈ ਮੈਂ ਸੜ ਕੇ ਕਾਲਾ ਸਿਆਹ ਹੋ ਗਿਆ ਕਿਉਂਕਿ ਸੰਬੰਧ ਟੁੱਟ ਗਏ ਇਸੇ ਤਰ੍ਹਾਂ ਜਿਨ੍ਹੇ ਆਪਣਾ ਸੰਬੰਧ ਗੁਰੂ ਦੇ ਨਾਲ ਜੋੜ ਲਿਆ ਸੰਗਤ ਦੇ ਨਾਲ ਜੋੜ ਲਿਆ ਸੰਗਤ ਵਿੱਚ ਆ ਗਿਆ ਉਹ ਹਰਿਆਵਲ ਹੈ ਉਹ ਸਰੋਵਰ ਤੀਰ ਤਰ੍ਹਾਂ ਖੂਬਸੂਰਤ ਹੈ ਜਿਹਦਾ ਸੰਬੰਧ ਟੁੱਟ ਗਿਆ ਕੋਲਾ ਸਿਆਹ ਹੋ ਜਾਂਦਾ ਹੈ ਅਸੀਂ ਸੰਬੰਧ ਤੋੜਨਾ ਨਹੀਂ ਸੰਬੰਧ ਜੋੜਨਾ ਸਗੋਂ ਟੁੱਟਿਆਂ ਨੂੰ ਵੀ ਇਸ ਦਰ ਤੇ ਲਿਆਉਣਾ ਆਖਣਾ ਭਾਈ ਸੰਗਤ ਵਿੱਚ ਆ ਜਿਹੜਾ ਸੰਗਤ ਵਿੱਚ ਆ ਗਿਆ ਉਸ ਤਰ ਗਿਆ ਆਓ ਪਿਆਰ ਸਾਹਿਬ ਸਾਰੇ ਮਿਲ ਕੇ